ぐるー。

वाहे गुरु।

Oh.

ਆਪਣੀ ਸ਼ਰਨ ਰਾਖ ਪ੍ਰਭ ਤਾਤੇ ਗੁਰ ਪ੍ਰਸਾਦ ਕਿਨੈ ਬਿਰ ਲੈ ਜਾਤੇ ਸੁਖ ਹਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ

ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੀ ਮਹੱਲਾ ਤੀਜਾ ਜਿਨ ਗੁਰਮੁਖ ਨਾਮ

ਗੁਰ ਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆਂ। ਗੁਰ ਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ
1: ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ
0: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ
1: ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ
1: ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ
0: ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਜੁਗ ਜੁਗੰਤਰ ਖਾਹੀ ਖਾਹੀ
0: ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ

0: ਮੋਹ ਕੇ ਬੋਲਣ ਬੋਲੀ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ
0: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
0: ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਭਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ
0: ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾ ਵਾਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
0: ਜੇਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੇ
0: ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ
0: ਖੰਡਾ ਵਿਚ ਜਾਣੀ ਹੈ ਨਾਲ ਚੱਲੇ ਸਭ ਕੋਈ
1: ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ
0: ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੀ
1: ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ
0: ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲੇ ਆਕਾਸ਼
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਨਾ ਸਕੈ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼
1: ਸੁਣੇ ਈਸ਼ਰ ਵਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗ ਤਨ ਭੇਦ ਸੁਣੇ ਸ਼ਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼
0: ਸੁਣੇ ਸਤ ਸੰਤੋ ਗਿਆਨ ਸੁਣੇ ਅਠ ਸੜਕਾ ਇਸ਼ਨਾਨ
1: ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ

0: ਕਹੇ ਪਿਛੇ ਪਛਤਾਈ,
1: ਕਾਗਦ ਕਲਮ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ,
0: ਐਸਾ ਨਾਮ ਨਿਰੰਜਨ ਹੋਈ, ਜੀ ਕੋ ਮਨ ਜਾਣੇ ਮਨ ਕੋਈ,
1: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ,
0: ਮੰਨੇ ਮੋਹ ਝੂਟਾ ਨਾ ਖਾਈ, ਮੰਨੇ ਜਮ ਕੈ ਸਾਥ ਨ ਜਾਈ,
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ,
0: ਮੰਨੇ ਮਾਰਗ ਠਾਕ ਨ ਪਾਈ, ਮੰਨੇ ਪਤ ਸਿਉ ਪ੍ਰਗਟ ਜਾਈ,
1: ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸਿਰਤੀ ਸਨ,
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣੇ ਮਨ ਕੋਈ।

0: ਸਾਰ
1: ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ
0: ਅਸੰਖ ਸੂਰ ਮੋਹ ਪਖ ਸਾਰ ਸੰਖ ਮੋਹ ਲਿਵਲਾਏ ਤਾਰ
1: ਗੁਰ ਗੋਬਿੰਦ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ
0: ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਹੇ
0: ਸੰਖ ਮਲੇਸ਼ ਮਲ ਪਾਖਾਹੇ ਸੰਖ ਨਿੰਦਕ ਸਿਰ ਕਰੇ ਭਾਰ
1: ਨਾਨਕ ਨੀਚ ਕਹੇ ਵਿਚ

0: ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤੰਦੇ ਹੈ ਪਾਣੀ ਧੋਤੈ ਉਤਰਸ
0: ਖੇਹੇ ਮੋਦ ਭਲੀ ਤੇ ਕਪੜ ਹੋਏ ਦੇ ਸਾਬੂਨ ਲਈ ਆਹ ਧੋਏ
1: ਭਰੀਐ ਮਤ ਪਾਪਾ

0: ਮੰਤਰ ਗਾ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਨ ਸੋ ਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ।
0: ਕਵਨ ਸੇ ਰੁਤੀ ਮਹਾ ਕਵਨ, ਜਿਤ ਹੋਆ ਆਕਾਰ।
1: ਜੇ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ।
0: ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ।
1: ਇਤਵਾਰ ਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ।
0: ਕਿਆ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੈ ਸੋਈ।
1: ਕਰੇ ਆਖਾ ਕਿਵਸਾ ਲਾਹੀ, ਕਿਉਂ ਵਰਣੀ ਕਿਵ ਜਾਣਾ।
0: ਨਾਨਕ ਆਖਣ ਸਭ ਕੋ ਆਖੇ, ਇੱਕ ਦੋ ਇੱਕ ਸਿਆਣਾ।
1: ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ।
0: ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ।
1: ਪਾਤਾਲਾਂ ਪਾਤਾਲ ਲਾਖਾ ਗਾਸਾਂ ਆਗਾਸ,
0: ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ।
1: ਸਾਰੇ ਕਹਿਣ ਕਤੇ ਬਾਂਸ ਲੋ ਇੱਕ ਧਾਤ।

0: ਰਖਾਈ ਕਾਹੇ
1: ਇਤਿਆਂ ਦੁਖ ਭੋਗ ਸਦ ਮਾਰੇ ਪੈਦਾ ਤੇਰੀ ਦਾਤਾਰ
0: ਵੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ
1: ਜੀ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੀਤੀਆਂ ਮੋਹ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
1: ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
1: ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ
0: ਅਮੁੱਲ

0: ਹੋਏ ਨਾਨਕ ਜਾਣੈ ਸਾਚਾ ਸੋਏ।
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ।
0: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ।
1: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ।
0: ਕੇਤੇ ਰਾਗ ਪਰੀ ਸੋ ਕਹੀ ਅਨ ਕੇਤੇ ਗਾਵਨ ਹਾਰੇ।
1: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ।
0: ਗਾਵੇ ਚਿਤ ਗੁਪਤ ਲਿਖ ਜਾਣੈ ਲਿਖ ਲਿਖ।

0: ਜੋਰ ਨ ਜੀਵਨ ਮਰਨ ਹੈ, ਜੋਰ ਜੋਰ ਨ ਰਾਜ ਮਾਲ ਮਨ ਸੂਰ,
1: ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਜਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੇ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕੋ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਜਿਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ,
1: ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼,
0: ਕੀਤੇ ਵਰਮੇ ਘਾਟ ਘੜੀਏ, ਰੂਪ ਰੰਗ ਕੇ ਵੇਸ,
1: ਕੀਤਿਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
0: ਕੀਤੇ ਹਿੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
1: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
0: ਕੀਤੇ ਦੇਵਦਾਨ ਮੁਨ, ਕੀਤੇ ਕੀਤੇ ਰਤਨ ਸਮੁੰਦ,
1: ਕੀਤੀਆ ਖਾਣੀ, ਕੀਤੀਆ ਬਾਣੀ, ਕੀਤੇ ਪਾਤ ਨਰਿੰਦਰ,
0: ਕੀਤੀਆ ਸੁਰਤੀ ਸੇਵ, ਕੀਤੇ ਨਾਨਕ ਅੰਤ ਨਾ ਅੰਤ,
1: ਗਿਆਨ

0: ਸਵੰਗ ਪਰਮ ਬ੍ਰਿਧੇ
1: ਨਮੋ ਸ਼ਾਸਤਰ ਬਾਣੀ ਨੂੰ ਆਸਤਰ ਬਾਣੀ ਨੂੰ ਪਰਮ ਗਿਆਤਾ ਨੂੰ ਲੋਕ ਮਾਤਾ
0: ਅਪੇਖੀ ਆ ਪਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜੁਗੇ ਸਵੰਗ ਪਰਮ ਜੁਗਤੇ
1: ਨਮੋ ਨਾਰਾਇਣ ਕਰੂਰ ਕਰਮ ਨੂੰ ਪ੍ਰੀਤਾ ਬ੍ਰੇ ਦੇਵੀ ਸੁਧਰਮੇ
0: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਪੂਪ ਪੂਪੇ
1: ਨਮੋ ਦਾਨਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸ਼ਨਾਨੇ
0: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ
1: ਤੰਤਰੰਗ ਸਰਵ ਪਰਨਾਸੀ ਨੂੰ ਪੇ ਰੂਪੇ ਸਮਸਤ ਨਿਵਾਸੀ
0: ਸਦਾ ਸਿਧਰਾ ਬੁੱਧਦਾ ਬ੍ਰਿਤ ਕਰਤਾ ਅਦੋ ਉਰਦਰ ਦੰਗ ਗੰਗ ਓਗ ਹਰਤਾ
1: ਪਰਮ ਪਰਮੇਸ਼ਵਰ ਪੁਰਸ਼ ਪਾਲੰ ਸਦਾ

0: ਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ
1: ਨਮਸਵੰਗ ਨਿਨਾਥੇ ਨਮਸਵੰਗ ਪਰਮਾਥੇ ਨਮਸਵੰਗ ਗੰਜੇ ਨਮਸਵੰਗ ਭੰਜੇ
0: ਨਮਸਵੰਗ ਕਾਲੇ ਨਮਸਵੰਗ ਪਾਲੇ ਨਮ ਸਰਬ ਦੇਸੇ ਨਮ ਸਰ ਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪ੍ਰੀਤੰ
0: ਨਮੋ ਸਰਬ ਗਿਆਨੰ ਨਮੋ ਪਰਮ ਤਾਰੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
1: ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਭਿਜੇ ਸਮਸਤੰ ਪ੍ਰਸਿਜੇ
1: ਪਾਲੰ ਸਰੂਪੇ ਕੋ ਕਰਮੰਗ ਪਰਨਾਸੀ ਸਦਾ ਸਰਬਦਾ ਰਿਦ ਸਿਦੰਗ ਨਿਵਾਸੀ ਚਰਪੜ ਸ਼ੰਤ ਵਾ ਪ੍ਰਸਾਦ
0: ਅੰਮ੍ਰਿਤ ਕਰਮੀ ਅੰਬਰ ਧਰਮੇ ਖਲ ਜੋਗੇ ਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਸਰਵੰਗ ਦਾਤਾ ਸਰਵੰਗ ਜਾਤਾ ਸਰਵੰਗ ਭਾਨੇ ਸਰਵੰਗ ਮਾਨੇ
1: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
0: ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ
1: ਵਾਲ ਸ਼ੰਤ ਵਾ ਪ੍ਰਸਾਦ
0: ਆਦ ਰੂਪ ਨਾਦ ਮੂਰਤ ਜੋਨ ਪੁਰਖ ਅਪਾਰ
1: ਸਰਵ ਮਾਨ ਤਨ ਮਾਨ ਦੇਵ ਭੇਵ ਆਦ ਉਦਾਰ
0: ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ
1: ਜਿਤਰ ਤਤਰ ਵਿਰਾਜਹੀ ਅਬਦੂਤ ਰੂਪ ਪ੍ਰਸਾਦ।

0: ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪ੍ਰਤੀ
1: ਲੋਕ 14 ਕੇ ਵਖੈ ਜਗ ਜਾਪੀ ਜੇ ਜਾਪ
0: ਆਦ ਦੇਵ ਅਨਾਦ ਮੂਰਤ ਥਾਪਿਓ ਸਭੇ ਜੈ ਥਾਪ
1: ਪਰਮ ਰੂਪਣੀ ਮੂਰਤ ਪੂਰਨ ਪੁਰਖ ਅਪਾਰ
0: ਸਰਬ ਵਿਸ਼ਵ ਰਚਿਓ ਸਿਯੰਭਵ ਗੰਡ ਭੰਜਨ ਹਾਰ
1: ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਆਦੇਸ਼
0: ਧਰਮ ਧਾਮ ਸੂ ਪਰਮ ਰਹਿਤ ਭੂਤਿਆ ਲਖ ਭੇਸ
1: ਅੰਗ ਰਾਗ ਨ ਰੰਗ ਜਗ ਜਾਤ ਪਾਤ ਨਾ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪਮ ਏਕ ਅਨਸਤ ਦੇਖ ਪੁਰਖ ਅਵਧੂਤ
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ
1: ਨਾਂਗਹੀਨ ਭੰਗ ਨਾਥ ਮੇਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ
0: ਸਰਬ ਸ਼ਾਸਤਰ ਨਾ ਜਾਣੇ ਜਹ ਰੂਪ ਰੰਗ ਅਰੇਕ
1: ਪਰਮ ਵੀਰ ਪ੍ਰਾਣ ਜਾਕ ਨੇਤ ਭਖਤ ਨਿਤ
0: ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੇ ਬਹੁ ਚਿਤ ਮਧੁਪਾਰ ਸ਼ੰਤ ਪ੍ਰਸਾਦ
1: ਗੁਣ ਗਾਨੁਦਾਰ ਮਹਿਮਾ ਪਾਰਾ।

0: ਗੁਰੂ ਨਾਨਕ ਸ਼ਾਨ ਸ਼ਾਨ ਕਾਰਨ ਕੁਨੰਦਕ ਰੁਜੀ ਦਹੰਦ ਹੈ
1: ਰਾਜ ਕਰਹੀ ਮਹਿ ਕੇ ਕਰਮੰਗ ਕਰੀ ਮਹਿ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ
0: ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣਾ ਕੇ ਸਰਬਤਰ ਪਾਉਣਾ ਹੈ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ
0: ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ
0: ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
1: ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
0: ਸਰਬਤਰ ਤ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
1: ਕੇ ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕੇ ਸਰਬਤਰ ਜਾਪੀ ਹੈ ਕੇ ਸਰਬਤਰ ਥਾਪੀ ਹੈ
0: ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ
1: ਕੇ ਸਰਬੰਗ ਕਲੀ ਮੈਂ ਕੇ ਫਰਬੰਗ ਫਹੀ ਮੈਂ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
0: ਵਜੋਂ ਤਮਾਮੁਲ ਰੁਜੂ ਮੇ ਸੁ ਸਲਾਮ ਸਲਿਖਤ ਮਦਾਮ
1: ਗਲੀਮਲ ਸ਼ਿਕਸਤ ਹੈ ਗਰੀਬਲ ਪਰਸਤ ਹੈ ਵਿਲੰਦੁਲ ਮਕਾਨੇ ਜ਼ਮੀਨ ਅਲ ਜ਼ਮਾਨੇ
0: ਜਲ ਤਮਾਮ ਰੁਜੂਲ ਨਦਾਨ ਹਰੀ ਫੁੱਲ ਜੀ ਮੇ ਰਜਾਇਕ ਯਕੀਨ ਹੈ
1: ਅਨੇਕੁਲ ਤਰੰਗ ਹੈ ਅਪੇਟ ਹੈ ਅਪੰਗ ਹੈ ਅਜ਼ੀਜ਼ਲ ਨਿਵਾਸ ਹੈ ਗਨੀਮਲ ਕੇ ਰਾਜ ਹੈ
0: ਨਿਰੋਖ ਸਰੂਪ ਹੈ ਤ੍ਰਮੁਕਤ ਭੂਤ ਹੈ ਪ੍ਰਭਕਤ ਪ੍ਰਭਾ ਹੈ ਸੁਜੁਕਤ ਸੁਦਾ ਹੈ
1: ਸਦੈਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ
0: ਸਮਸਤੋ ਸਲਾਮ ਹੈ ਸਦੈਵ ਕਾਮ ਰਬਾਸ ਰੂਪ ਹੈ ਗਾਦ ਅਨੂਪ ਹੈ
1: ਗਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
0: ਤ੍ਰਿਵਰਗੰ ਤ੍ਰਿਬਾਧੇ ਗੰਜੇ ਅਗਾਦੇ ਸੁਭੰਗ ਸਰਭਾਗੇ ਸਰਬਾਨੁਰਾਗੇ
1: ਨਿਰਭੁਕਤ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ
0: ਨਿਰੁਕਤ ਪ੍ਰਭਾ ਹੈ ਸਦਾ ਭੰਗ ਸਦਾ ਭੋਗ ਸਰੂਪ ਪ੍ਰਯੁਕਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ
0: ਅੰਗ ਨੰਗ ਪੀਖ ਲੀਖ
1: ਪਰਮ ਹੈ।

0: ਕਿ ਹਾਜ਼ਰ ਹਜ਼ੂਰ ਹੈ, ਮੇਰੇ ਸੋ ਸਲਾਮ ਹੈ, ਸਮਸਤਲ ਕਲਾਮ ਹੈ,
1: ਕਿ ਸਾਹਿਬ ਦਿਮਾਗ ਹੈ, ਕਿ ਹੁਸਨ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ,
0: ਰੋਜ਼ੀ ਰਹਿੰਦਾ, ਕਿ ਰਾਜ਼ਕ ਰਹਿੰਦਾ, ਕਰੀਮ ਉਲ ਕਮਾਲ ਹੈ, ਕ੍ਰਿਸ਼ਨ ਉਲ ਜਮਾਲ ਹੈ,
1: ਗਲੀਮ ਉਲ ਖਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀਫ ਉਲ ਸ਼ਿਕਨ ਹੈ, ਹਰਾਸ ਉਲ ਫਿਕਨ ਹੈ,
0: ਰੰਗ ਪੁਰਨਾਸ ਹੈ, ਸਮਸਤ ਉਲ ਨਿਵਾਸ ਹੈ, ਗੰਜਣ ਗਨੀਮ ਹੈ, ਰਜਾਇ ਕਰੀਮ ਹੈ,
1: ਸਮਸਤ ਉਲ ਜਬਾਂ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰਗ ਪੁਰਨਾਸ ਹੈ, ਬੈਸਤ ਉਲ ਨਿਵਾਸ ਹੈ,
0: ਸਰਬ ਉਲ ਗਵਾਨ ਹੈ, ਮੇਰ ਸਰਵਾਨ ਹੈ, ਤਮਾਮ ਉਲ ਤਮੀਜ ਹੈ, ਸਮਸਤ ਉਲ ਅਜੀਜ ਹੈ,
1: ਪਰੰਗ ਪਰਮੀਸ ਹੈ, ਸਮਸਤ ਉਲ ਅਦੀਸ ਹੈ, ਅਦੇਸ ਉਲ ਅਲੇਖ ਹੈ, ਹਮੇਸ ਉਲ ਅਪੇਖ ਹੈ,
0: ਜਮੀਨ ਉਲ ਜਮਾ ਅਮੀ ਕੋਲੇ ਮੈਂ, ਕਰੀਮ ਉਲ ਕਮਾਲ ਹੈ, ਕਿ ਜੁਰਤ ਜਮਾਲ ਹੈ,
1: ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿਤੋ ਬਭੂਤ ਹੈ,
0: ਮਿਤੋ ਬਸ ਹੈ, ਕਿ ਆਤਮ ਪ੍ਰਭ ਹੈ, ਕਿ ਚੱਲੰਗ ਨੰਗ, ਕਿ ਮਿਤੋ ਅਭੰਗ ਹੈ,
1: ਮਦ ਭਾਰ ਸ਼ੰਤ ਵੈ ਪ੍ਰਸਾਦ,
0: ਮਨ ਮਨ ਪ੍ਰਣਾਮ, ਗੁਣ ਗਨ ਮੁੰਦਾ, ਮਰ ਪਰ ਗੰਜ, ਹਰ ਨਰ ਪਰ ਭੰਜ,
1: ਅਨ ਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ,
0: ਅਨ ਪਾਵੇ ਅਨਾਸ, ਮਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਥਲ ਮੁਦਾਮ,
1: ਅਨਸਿਜ ਅੰਗ, ਆਸਨ ਭੰਗ, ਉਪਮਾ ਪਾਰ, ਗਤ ਮਿਤੋ ਦਾਰ,
0: ਜਲ ਥਲ ਮਨ ਦਸ ਵਿਸ ਭੰਨ, ਜਲ ਥਲ ਮਨ ਦਸ ਵਿਸ ਬੇਅੰਤ,
1: ਅਨਭਾਵਾ ਨਾਸ, ਤ੍ਰਿਤਾ ਤੁਰਾਸ, ਆਜਾਨ ਬਾਹੋ, ਇਕ ਸਦਾ
0: ਓਂਕਾਰ, ਆਦਿ ਕਥਨੀ ਨਾਦ, ਖਲ ਖੰਡ ਖਿਆਲ, ਗੁਰ ਪਰ ਅਕਾਲ,
1: ਕਰ ਕਰ ਪ੍ਰਣਾਮ, ਚਿਤ ਚਰਨ ਨਾਮ, ਅਨਸਿਜ ਗਾਤ, ਆਜ ਜਨਾ ਬਾਤ,
0: ਅਨਸਿਜ ਗਾਤ, ਅਨਰਜ ਬਾਤ, ਅਨਟੁੱਟ ਭੰਡਾਰ, ਅਨਠਟ ਪਾਰ,
1: ਅਜੀਤ ਧਰਮ, ਅਨਤੀਤ ਕਰਮ, ਅਨਬਣ ਅਨੰਤ, ਦਾਤਾ ਮਹੰਤ, ਹਰ ਮੋਲ ਮਨਾ ਸ਼ੰਤ ਵੈ ਪ੍ਰਸਾਦ,
0: ਪ੍ਰਣਾਲਯ ਹੈ, ਹਰ ਕਾਲਯ ਹੈ, ਖਲ ਖੰਡਨ ਹੈ, ਮਹਿ ਮੰਡਨ ਹੈ,
1: ਜਗਦੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਣ ਹੈ, ਸਰਵ ਵਾਰਣ ਹੈ,
0: ਕੇ ਤ੍ਰਣ ਹੈ, ਜਾ ਕੇ ਕਰਨ ਹੈ, ਮਨ ਮਾਨਯ ਹੈ, ਜਗ ਜਾਨਯ ਹੈ,
1: ਸਰਬੰਗ ਪਰ ਹੈ, ਸਰਬੰਕਰ ਹੈ, ਸਰਪਾਸਯ ਹੈ, ਸਰਵਨਾਸਯ ਹੈ,
0: ਪ੍ਰਣਾਕਰ ਹੈ, ਵਿਸੰਗ ਪਰ ਹੈ, ਸਰਵੇਸ਼ਵਰ ਹੈ, ਜਗਦੇਸ਼ਵਰ ਹੈ,
1: ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰਤੇ ਪਰ ਹੈ, ਕਰਣਾ ਕਰ ਹੈ,
0: ਜਪਾ ਜਪੈ ਥਪਾ ਤਪੈ, ਕ੍ਰਿਤਾ ਕ੍ਰਿਤਾ, ਅਮ੍ਰਿਤਾ ਅੰਮ੍ਰਿਤ ਹੈ,
1: ਅੰਮ੍ਰਿਤਾ ਅੰਮ੍ਰਿਤ ਹੈ, ਕਰਨਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਨੀ ਕ੍ਰਿਤ ਹੈ,
0: ਕਮਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤਾ, ਅੰਮ੍ਰਿਤਾ ਅੰਮ੍ਰਿਤ ਹੈ,
1: ਅਜੱਬਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਰਨਾਇਕ ਹੈ, ਕਲਕਾਇਕ ਹੈ,
0: ਸੰਪਰ ਹੈ, ਕੁਰਨਾਲਯ ਹੈ, ਰਪਨਾਇਕ ਹੈ, ਸਰਪਾਇਕ ਹੈ,
1: ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ,
0: ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ,
1: ਪਰਮਾਤਮ ਹੈ, ਸਰਵਾਤਮ ਹੈ, ਆਤਮ ਵਾਸੈ ਜਸ ਕੇ ਜਸ ਹੈ, ਭੁਚੰਗ ਪਿਆ

0: ਸਾਧੂ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਘਰ ਯੋਗ ਜਤੀ ਕੈ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾ� ਕੀ ਪਾਇ ਕਿਰਪਾ ਹੋਤੇ ਕਰਤੀ ਬਿਨੇ ਕਰਤੀ ਕੈ
0: ਮਾਤਿ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰ ਹੈ
1: ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਵਾਰੀ ਪੁਜਾਨ ਕੇ ਭੂਪ ਭਲੀ ਪਿ ਦੁਨਿਆਵਤ ਸੀਸ ਨਜਾਦ ਵਿਚਾਰ ਹੈ ਜੀਤ ਪ੍ਰੇ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰ ਹੈ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਦ ਵਿਚਾਰ ਹੈ ਤੀਰਥ ਨਾਨ ਦੇ ਆਦਮ ਦਾਨ ਸੁ ਸੰਜਮ ਨੇਵ ਅਨੇਕ ਸਿੱਖ ਹੈ
1: ਵੇਦ ਪੁਰਾਨਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਪੌਨ ਆਹਾਰ ਜਤੀ ਜਤ ਧਾਰ ਸਭ ਸੁਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਕਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹ ਤੁਰੰਤ ਦੁਬਾਸੁ ਸਾਚ ਸਨਾਤਰ ਜਾਨ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ
0: ਤੂਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਣ ਮਾਨ ਮਲੇਂਗੈ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਵਸਈ ਹੈ
1: ਤੂਰਤ ਦੇਸ ਮਲਿੰਦ ਮਵਾਸਨ ਮਾਤਿ ਜਾਨ ਕੇ ਮਾਨ ਮਲਈਆ
0: ਵਾੜੇ ਗ੍ਰਹਾਣ ਕਤੋੜ ਨਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਦਾਨਵ ਤੇ ਫਿਰਿੰਦਰ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੈ
1: ਜਿਤੇ ਚਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਹੁਣ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਾ ਪੁੰਜ ਕਪੈਂਗੈ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚ ਪੈਂਗੇ
0: ਮਾਨ ਇੰਦਰ ਗਜਿੰਦਰ ਨਰਾਤ ਭਜੋ ਤੁਰ ਲੋ ਕੋ ਰਾਜ ਕਰੇਂਗੈ
1: ਇਸ਼ਨਾਨ ਗਜਾਲਿਕ ਦਾਨ ਅਨੇਕ ਸੁਵੰਬਰ ਸਾਜ ਭਰੇਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੈ
1: ਸ਼੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹੇ ਤਰੇਂਗੇ
0: ਕਹਾਂ ਭਯੋ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਭਗਤ ਧਿਆਨ ਲਗਾਇਓ
1: ਨਹਾਤ ਪ੍ਰਿਓਲੀਏ ਸਾਤ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ
0: ਬਾਸ ਕੇ ਉਪਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਇਓ
1: ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਓ ਤਿਨ ਹੀ ਪ੍ਰਭ ਪਾਇਓ
0: ਕਾਹੂਲੇ ਪਾਹਣ ਪੂਜ ਧਰਿਓ ਸਿਰ ਕਾਹੂਲੇ ਲਿੰਗ ਕਰੀ ਲਟਕਾਇਓ

0: ਕਰ ਤੇਰੇ
1: ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
1: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰਬਿਟ ਹੁਣ ਜਿਸ ਦੀਆਂ ਇਹ
0: ਕਹੇ ਨਾਨਕ ਸੁਣੋ ਸੰਤ ਹੋ ਸ਼ਬਦਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟ ਕੁਮਾਰਿਆ
1: ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕਹਿ ਲਾਗੇ
0: ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ
1: ਸਾਚੀ ਲਿਵੈ ਬਿਨ ਦੇਹ ਨਿਮਾਣੀ।

0: ਟੁਟਾ ਤਿਨਕਾ ਸ਼ਬਦ ਸੱਚੇ ਸਵਾਰਿਆ।
1: ਹੈ ਨਾਨਕੇ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਨੂੰ ਦੇਹੇ ਸੋਈ ਜਨ ਪਾਵੇ, ਪਾਵੇ ਤਾ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
1: ਇੱਕ ਭਰਮ ਭੁੱਲੇ ਫਿਰੇ ਦੈਦ, ਇੱਕ ਨਾਮ ਲਾਗ ਸਵਾਰਿਆ।
0: ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿੰਨਾ ਭਾਣਾ ਭਾਵੇ।
1: ਹੈ ਨਾਨਕ ਜਿਸ ਦੇਹੇ ਪਿਆਰੇ, ਸੋਈ ਜਨ ਪਾਵੇ।
0: ਆਵੋ ਸੰਤ ਪਿਆਰੇ ਹੋ, ਅਕਤ ਕੀ ਕਰੇ ਕਹਾਣੀ।
1: ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਏ।
0: ਤਨ ਮਨ ਧਨ ਸਭ ਸਭ ਗੁਰੂ ਕਾ, ਹੁਕਮ ਮੰਨਿਆ ਪਾਈਏ।
1: ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ।
0: ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ।
1: ਏ ਮਨ ਚੰਚਲਾ, ਚਤੁਰਾਈ ਕਿਨੈ

0: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
1: ਇਹੋ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
0: ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ,
1: ਅੰਤੋਂ ਨਾ ਪਾਇਆ ਕਿਣੇ ਤੇਰਾ ਆਪਣਾ ਆਪ ਤੂੰ ਜਾਣ ਰਹੇ,
0: ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ,
0: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ,
1: ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੇ ਸੱਚਾ ਮਨ ਵਸਾਇਆ,
1: ਜੀ ਜੰਤ ਸਭ ਤੂੰ ਪਾਏ ਇੱਕ ਵੇਖ ਪਰਸਨ ਆਇਆ।

0: ਨਿਰਾਲੀ ਭਗਤਾ ਕੇਰੀ ਵਿਖਾ ਮਾਰਗ ਚੱਲਣਾ।
1: ਲਬ ਲੋਭ ਹੰਕਾਰ ਤਟ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
0: ਖੰਡਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸੁਮਾਣੀ।
0: ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾ।

0: ਜਿਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈਆ,
1: ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ,
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
1: ਗਰਮੀ ਸਹਿਜ ਨ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ,
0: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
1: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ,
0: ਮਨ ਤੋ ਬਹੁ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ,
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ,
0: ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤ ਮੈਲੇ, ਤਿਨੀ ਜਨਮ ਜੂਏ ਹਰਿਆ,
1: ਹਿਤ ਸੁਨਾ

0: ਜੀ ਉਹ
1: ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
2: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।
1: ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ।
2: ਕਹੇ ਨਾਨਕ ਜਿਨਮਨ ਨਿਰਮਲ ਸਦਾ ਰਹੇ ਗੁਰੂ ਨਾਲੇ।
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ।
2: ਗੁਰ ਕੈ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੈ।
1: ਆਪ ਛੱਡ ਸਦਾ ਰਹੇ ਪਾਨੇ ਗੁਰਬਿਨ ਅਵਰ ਨਾ ਜਾਣੇ ਕੋਈ।
2: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
2: ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁਛੋ ਬਵੀ ਕੀਆ ਜਾਏ।
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
2: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ।
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ

0: ਏ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ, ਹੋਰ ਕਿਤੇ ਜਿਚ ਹਰਸ ਪੱਲੇ ਨਾ ਪਾਏ,
0: ਹਰਸ ਪਾਏ ਪੱਲੇ ਪੀਏ, ਹਰਸ ਬਹੁਤ ਨਾ ਤਿਸ

0: ਪੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਅਰੇ ਆਪੇ ਮਾਤਾ ਆਪੇ ਪਿਤਾ ਆਜਨ ਜੀਉ ਉਪਾਏ ਜਗਤ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਸਖੀ ਐ ਸੋਖ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸਭਾਗੇ ਆਪਣਾ ਫਿਰ ਜਾ

0: ਕਮਾਇਆ ਤੁਧ ਸਰੀ ਰਾਜਾ ਤੂੰ ਜਗ ਮਹਿ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।

0: ਇਹ ਨੇਤਰ ਅੰਧ ਸੇ ਸਤਿਗੁਰ ਮਿਲੀਐ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ,
0: ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਜਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ,
0: ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ।
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ

ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਂ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਾਪਤ ਉਹ ਚੌਂਕੁੰਟ ਮਾਨੈ, ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ।

0: ਜਿਨ ਕਰ ਉਪਦੇਸ਼ ਕਾਨ ਜਿੰਦੀ ਆ ਰੀਨੇ ਤ੍ਰਿਜਕ ਤਨਹਾਲੇ ਆ
1: ਅਸਮ ਛੋੜ ਦੂਜੇ ਲੱਗੇ ਡੂਬੇ ਸੇ ਵਿਚਾਰੇ ਆ ਸਤਿਗੁਰ ਇਹ ਪੁੱਛਤਾ ਵਿਲੇ ਕਰੇ ਵਿਚਾਰੇ ਆ ਕਰ ਕਿਰਪਾ ਪਾਰ ਉਤਾਰੇ ਆ ਕਰ ਕਿਰਪਾ ਪਾਰ ਉਤਾਰੇ।

0: ਜਦ ਗੰਢੀ ਸਤਮਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ ਨਾ ਝੁੱਟੇ ਨਾ ਮਨ ਲੱਗੀ ਨਾ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੂਲਾ ਵਿੱਚ ਝੁੱਕੇ ਪਾਏ ਸਿੱਖਾਂ ਕਣ ਚੜਾਈ ਗੁਰਾਮਣ ਤੇ ਆ ਉਹ ਮੂਹਾ ਵਿਛੜ ਪਿਆ ਵੇ ਧੱਕਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ।

ਤਿੰਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੁੱਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਕਰਨ।

ਸਹਿਸਦਾ ਸੰਭਾਲੀਐ ਜਿਤ ਕੀਤਾ ਭਾਈ ਆਪਣਾ ਸਕਾਲ ਗੁਰੂ ਕੋ ਕਾਲੀਐ ਮੰਦਾ ਮੂਲ ਨਾ ਕੀਚੈ ਦਿਲ ਮਿੰਦਰ ਨਹਾਲੀਏ ਜੇ ਵੇ ਜੋ ਸਾਹਿਬ ਨਾਲ ਨਹਾਰੀ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੀ ਉੱਪਰ ਕਾਲੀਐ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਾਉੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ

ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ

ਰੱਖੋ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨੇ ਆਪ ਸਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਪਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੀ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੀ, ਪ੍ਰਭ ਕੋ ਸਿਮਰੈ ਸੇ ਪਤਵੰਤੀ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਣ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਅਰਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਣਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਈ, ਹਰ ਸਿਮਰਨ ਲਗ ਬੇਦ ਉਪਾਈ, ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਹੋ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ।

ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਪਿਆਨ ਦੂਤ ਜਮਦਲ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਿਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਕਿ ਨਿਵਾਏ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀ ਹਰਿ ਕਾ ਨਾਮ ਜਪ ਤੋ ਸੁਖੀਆ ਲਾਖ ਕਰੋੜੀ ਬੰਧ ਨਾ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰਿੰਗ ਟਿਕਣਾ ਬੁਝਾਵੈ ਹਰਿ ਕਾ ਨਾਮ ਜਪਤ ਅਗਾਵੈ ਜੇ ਮਾਰ

ਭਗਤ ਜਨਾ ਕੀ ਬਰਤਨ ਨਾਮ, ਸਮਝਣਾ ਕੈ ਮਨ ਬਿਸਰਾਮ, ਵਰ ਕਾ ਨਾਮ ਦਾਸ ਕੀ ਓਟ, ਵਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ਼ਨਾਈ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀ ਨਾ, ਹਰ ਤਨ ਜਨ ਕੋ ਆਪ੍ਰਮ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਮ ਸੁਮ

ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਸੰਗ ਬਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲਕਾ ਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ।

ਐਸੋਚ ਕਰਿਆ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਬੋ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖੈ ਟਰੈ, ਜਲ ਧੋਵੈ ਬੋਧੇ ਅਨੀਤ, ਸੁਧਕਾਂ ਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਾਉ ਬਿਆਪੈ, ਅਨਕ ਯਤਨ ਕਾ ਤ੍ਰਿਸ਼ਨਾ।

ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਉਮੈ ਸ਼ੋਰੈ ਜੇ ਕੋ ਜਨ ਮਰਨ ਤੇ ਡਰੈ ਸਾ ਜਿਨਾ ਕਿਸਰ ਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਧਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸਊ ਗਣੀਏ ਸਭ ਤੇ ਉੱਚਾ ਜਾਕਾ ਮਨੋ ਸਗਲ ਕਿਰੀਨਾ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ।

ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੂ ਰਸਨ ਬਖਾਨੀ, ਸਗਲ ਥਾਂ ਤੇ ਉੱਤਮ ਥਾਨ, ਨਾਨਕ ਜੇ ਘੱਟ ਵਸੈ ਹਰ ਨਾਮ। ਸਲੋਕ ਨਿਰਗੁਣਿਆਰਿਆਨਿਆ ਸੋ ਪ੍ਰਭ ਸਦਾ ਸਮਾਲ,

ਮੂੰਹ ਤੇ ਕਮ ਦਿਸਤਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਖ ਸਹਿਨ ਮੁਖ ਪਿਆਓ ਬੈਠ ਕੋ ਦੈ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਅੰਤਾ ਸੰਗਸੈ ਜੇ ਪ੍ਰਸਾਦ ਪੀਵੇ ਸੀਤਲ ਜਲ ਆ ਸੁਖਦਾਈ ਪਵਨ ਪਾਵ ਕੰਮ ਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀ ਨਿਅਸਤ ਪਾਵ ਕਰ ਨਿਤ ਰਸਨਾਥ ਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤੇ ਸਿਉ ਪ੍ਰੀਤ ਨਾ ਕਰਿਆ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤੱਕ ਵੰਦਾ ਜਾਣ ਤਾਂ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਸਭ ਸਾਰੇ ਮੁਗਧ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਧ ਛੋੜ ਝੂਠ ਸੰਗ ਮਚੈ ਜੋ ਸ਼ਰਨਾ ਸੋ ਅਸਤਰ ਕਰ ਮਾਨੈ ਜੋ ਊਣ ਸੋ ਦੂਰ ਬਰਾਨੈ ਛੋੜ ਜਾਇ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ਨਾ ਹੈ ਕਿਸ਼ ਕਰੈ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਹਾਨ ਅੰਤਰ ਅਗਨ ਬਾਰ ਧਨ ਸੁਹਾ ਗਲ ਪਾਥਰ ਕੈਸੇ ਧਰੇ ਅਥਾ ਜਾ ਕੇ ਅੰਤਰ ਬਸੇ ਪ੍ਰਭਾ ਪੋ ਨਾਨਕ ਤਿਜਨ ਸਹਿ ਸਮਾਤ ਸੁਣੰਦਾ ਕੈਸੇ ਮਾਰਗ ਪਾਵੈ ਕਰ ਗਲੇ ਓੜ ਨਿਭਾਵੈ ਕਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਾਂ ਬਿਸੰਪਦ ਗਾਵੈ ਗੁੰਗ ਜਤਨ ਕਰੈ ਤੋ ਪੀਸਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਸਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾ ਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਐ ਕਹਿ ਗ੍ਰਹਿ ਪ੍ਰੀਤ ਬਸੈ ਅੰਧ ਕੇਲ ਮਾਇਆ ਰੰਗੜ ਸਹਿ ਦੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ

ਜੋ ਦਿਸੈ ਸੋ ਚਾਲਣ ਹਾਰ ਲਪਟਣ ਤੇ ਅੰਧ ਅੰਧਾਰ ਬਟਾਊ ਸੋ ਜਲਾਵੈ ਨੇਹ ਤਾਕੂ ਆਤ ਨਾ ਆਵੈ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸੁਭਾਇਆ ਮਿੱਥਿਆ ਉਮੈ ਮਮਤਾ ਮਾਇਆ ਮਿੱਥਿਆ ਰਾਜੋਬਣ ਤਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰਥ ਹਸਤੀ ਅਸਵ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿੱਥਿਆ ਧਰੋ ਮੋਹ ਅਭਿਮਾਨ ਮਿੱਥਿਆ ਆਪਸੂ ਪ੍ਰਕਿਰਤ ਗੁਮਾਨ ਅਸਤਰ ਪਗ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਅਰਕੇ ਚਰਣ ਮਿੱਥਿਆ ਸਰਵਣ ਪਰਨਿੰਦਾ ਸੁਣੈ ਮਿੱਥਿਆ ਅਸਤ ਪਰਦਰਪ ਕੋ ਹਰੈ ਮਿੱਥਿਆ ਨੇਤਰ ਪੇਖ ਪਰਤਰੈ ਰੁਪਾਦ ਮਿੱਥਿਆ ਰਸਨਾ ਭੋਜਨਨ ਸਵਾਦ ਮਿੱਥਿਆ ਚੰਨ ਪਰ ਬੇਕਾਰ ਕੋ ਧਾਵੈ ਮਿੱਥਿਆ ਮਨ ਪਰ ਲੋਭ ਲਭਾਵੈ ਮਿੱਥਿਆ ਤਨ ਨਹੀਂ ਪਰ ਉਪਕਾਰੈ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿੱਥਿਆ ਸਭ ਭੈ ਸਫਲ ਦੇ ਨਾਨਕ ਹਰਾ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਚ ਬਿਨਾ ਕਿਉ ਸੁੱਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਤ ਔਰ ਕੇ ਸ਼ਬਰ ਕਮਾਵਤ ਮਨੀ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾਰ ਪ੍ਰਭੂ ਪ੍ਰਭੀਨ ਬਾਰ ਭੇਖ ਨ ਕਾਉ ਭੀਨ ਅਵਰ ਉਪਦੇਸੈ ਆਪਣਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਾਤ ਸਭ ਕਿਸ ਜਾਨੈ ਆਤਮ ਕੀ ਰਾਹਤ ਜਿਸ ਭਾਵਤ ਇਸ ਲੈ ਲੜਲਾਏ ਥਾਂ ਥਨੰਤਰ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ।

ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਣ ਸਦਾ ਧਿਆਈਏ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟਮ ਰੰਡਾਵੈ ਤਿਸੇ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈਜੈ ਮਨ ਅਠ ਪੈਰ ਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਆ ਰੂਹ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤਿਰੋਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਧਾਕੈ ਜੇ ਪ੍ਰਸਾਦ ਦੁਜ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੂਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾਰਾ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਊਰਤ ਬੈਠ ਸਤ ਤਿਸੈ ਧਿਆਈ ਤਿਸੈ ਧਿਆ ਜੋ ਏਕ ਅਲਖ ਹੈ ਹਾਂ ਊਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪੁਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣਨ ਕਰਨਾਦ ਜੇ ਪ੍ਰਸਾਦ ਪੇਖਿਆ ਵਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਭਾਵ ਹੈ ਜੇ ਪ੍ਰਸਾਦ ਸੁਖ ਸਹਿ ਸਮਾਵ ਹੈ ਸਭ ਪ੍ਰਭ ਤਿਆਗ ਗੌਰ ਕਤਲ ਆਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾਮ ਮਨੋ ਬਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੈ ਪ੍ਰਸਾਦ

ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਿਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ। ਸਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨੂ ਲੈ ਆ, ਜਿਤ ਚਿਤ ਲਾਭ ਹੋ ਤਿਤ ਲਗੇ ਹਰਨਾਥ।

ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਹੈ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੁਜਲ ਹੋ ਤੋ ਸਾਧ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲ ਹੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਾਂ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਭੈਰ ਸਾਧਕ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨਾ ਕਤੂੰ ਕਬ ਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧਕ ਸੰਗ ਅਜ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਤੰਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ

ਨਾ ਗਮ ਨਾਨਕ ਸਾਧਕੈ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਿਸ਼ਕਾਲ, ਦਰਸ਼ਨ ਪੇੜ ਤੋਂ ਹੋਤ ਨਿਹਾਲ। ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ। ਸਾਧਕ ਸੰਗ ਇਉਂ ਸੁਹੇਲਾ, ਸਾਧਸੰਗ ਬਿਛਰਤ ਰਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਦੇ ਸਾਧ ਸੁਨ ਰਸੈ। ਸਾਧਕ ਸੰਗ ਸੁਨੋ ਹਰਨਾਉ, ਸਾਧਸੰਗ ਕਰਕੇ ਗੁਣ ਗਾਉ। ਸਾਧਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧਕੈ ਸੰਗ ਲੱਗੇ ਪ੍ਰਮੀਠਾ, ਸਾਧੂ ਕੈ ਸੰਕਟ ਕਰ ਡੀਠਾ। ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧਕ ਸੰਗ ਮਿਟੇ ਸਬਰ ਹੋਗੋ, ਨਾਨਕ ਸਾਧ ਪੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇ ਤਬ ਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ।

ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਣਪ੍ਰਕਾਰ ਸਵੈ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਣ ਭਰਮੈ ਉਦਾਸੀ ਕਈ ਕੋਟ ਵੈਦ ਕੇ ਸਰੋਤ ਕਈ ਪ੍ਰਭੂ ਸਰੋਤ ਹੈ ਕਈ ਕੋਟ ਆਤਮ ਧਿਆਨ ਤਾਰ ਹੈ ਕਈ ਕੋਟ ਕਵ ਕਾਵ ਵਿਚਾਰ ਹੈ ਕਈ ਕੋਟ ਨਵ ਧਨ ਨਵ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭਏ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਿਕੋਰ ਕਈ ਕੋਟ ਪਰ ਦੁਖਣਾ ਕਰ ਪਰ ਦਰਬ ਕੁਹਿਰਾ ਕਈ ਕੋਟ ਪਰ ਦੁਖਣਾ ਕਰੇ ਕਈ ਕੋਟ ਮਾਇ ਸੁਰਮਾਏ ਕਈ ਕੋਟ ਪਰਦੇ ਸੁਰਮਾਏ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਜਤ ਯੋਗੀ ਕਈ ਕੋਟ ਰਾਜਸ ਭੋਗੀ ਕਈ ਕੋਟ ਪੰਕੀ ਸਰੂਪ ਆਏ ਕਈ ਕੋਟ ਪਾਤਰ ਵਿਖਣ ਵਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇ ਸੁਮੰਡਲ ਕਈ ਕੋਟ ਸਿਰ ਸੁਰਨ ਖੇਤਰ ਕਈ ਕੋਟ ਦੇਵਦਾਨੀ ਦਰਸ਼ ਛਾਤਰ ਸਗਲ ਸਮੱਗਰੀ ਆਪਣੇ ਸੁਤਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਸਥਾਨ ਸਾਤਿਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤੇ ਕਈ ਕੋਟ ਕਿਰਤ ਸਮੁੰਦ ਕਈ ਕੋਟ ਨਾਨਕ ਪ੍ਰਕਾਰ ਜਨ ਕਈ ਕੋਟ ਕੇਚਰ ਜੀਵੈ ਕਈ ਕੋਟ ਗਿਰੀ ਮੇਰ ਸਵਰਣ ਥੀਵੈ ਕਈ ਕੋਟ ਜਕ ਨਿਰ ਪਿਸਾਚ ਕਈ ਕੋਟ ਭੂਤਰੈ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂ ਤੇ ਦੂਰ ਨਾਨਕ ਅਬ ਅਲਪਤਰੈ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰ ਸੁਰ ਨਿਵਾਸ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਭੋਜੋ ਨਹੀਂ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਕਾਲਾ ਥਕਵਾਏ ਕਈ ਕੋਟ ਕੇ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹੱਥ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤ ਲਾਗੀ ਕਈ ਕੋਟ ਪ੍ਰਭ ਖੋ ਖੋਜੰਤੇ ਆਤਮ ਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲੇ ਪ੍ਰਭ ਵਿਨਾਸ਼ ਕਈ ਕੋਟ ਮੰਗ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੈ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਅਵਤਾਰ ਕਈ ਜੁਗਤ ਕਿਨੋ ਵਿਸਾਰ ਕਈ ਵਾਰ ਸਰੂਪ ਆਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕਿਨੇ ਵੋ ਭਾਤ ਪ੍ਰਭ ਭਰਮ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬੁਮਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੈ ਸਦਾ ਨਿਹਾਰ ਕੋ ਨੇਤਰੇ ਕਈ ਕੋ ਨਾਮ ਰਸ ਪੀਵੈ ਮਰ ਪੈ ਸਤ ਸਦੀ ਜੀਵੈ ਕਈ ਕੋ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲ ਹਾਰਨ ਜਲ ਤਲ ਮਹੀਲ ਸੋਇ ਅਸ਼ਟਪਦੀ ਕਰਨ ਕਰਾਵਣ ਕਰਨ ਜੋਗ ਜੋ ਤਿਸ ਭਾਵੈ ਸੋਈ ਹੋ ਕਿਨ ਮੈ ਥਾਵ ਥਾ ਪੁਨਹਾਰ ਅੰਤ ਨਹੀਂ ਕਿਸ ਪਾਰਾ ਵਾਰ ਹੁਕਮੇ ਧਾਰ ਦਰਹਾਵੇ ਹੁਕਮੇ ਬੁਝੇ ਹੁਕਮ ਸਮਾਵੇ ਹੁਕਮੇ ਉਚ ਨਿਜ ਵਿਹਾਰ ਹੁਕਮੈਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਏ ਪ੍ਰਭਾਵੇ ਮਨੁ ਕਦ ਪਾਵੇ ਪ੍ਰਭਾਵੇ ਤਾ ਪਾਥਰ ਤਰਾਵੇ ਪ੍ਰਭਾਵੇ ਸਾਸਤ ਰਾਖੇ ਪ੍ਰਭਾਵੇ ਤਾ ਹਰ ਗੁਣ ਪਾਕ ਪ੍ਰਭਾਵੇ ਤਾ ਪਦ ਹਾਰੇ ਆਪ ਕਰੇ ਆਪਣੇ ਵਿਚਾਰੇ ਤੂੰ ਅਸਰਾ ਕਹਿ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਵੇ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋਤਿਸ਼ ਭਾਵੈ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਜੋਤਿਸ਼ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੇ ਰਚੇ ਜੇ ਜਾਣ ਤੇ ਆਪਣੇ ਬਚੇ ਭਰਮੇ ਫੁੱਲਾ ਦੈ ਦਿਸਦਾਵੈ ਨਿਮਕਮਾ ਚਾਰ ਗੁਣ ਫਰਿਆਵੇ ਕਰ ਕਿਰਪਾ ਜੀ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿਨ ਮੈਂ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੁਣ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ਿਸ਼ ਤਾ ਕਾ ਲੇਖਣ ਅਗਣ ਜਗਦੀਸ਼ ਜਿਉ ਬਿਨ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੇ ਦੇ ਫੜਾਏ ਇਸ ਕਾ ਬਲਨਾਈ ਸਹਾਥ ਕਰਨ ਕਰਾਮ ਸਰਵ ਕੁਣਾਥ ਆਗਿਆਕਾਰੀ ਵਪਰਾ ਜੀਉ ਜੋ ਤਿਸ ਭਾਵੇ ਸੋਈ ਬਣਦੇ ਕਬੂ ਉਚ ਨਿਚ ਮੈਂ ਬਸੈ ਕਬੂ ਸੋ ਘਰ ਫਰੰਗਸ ਕਬੂ ਨਿੰਚਿੰਦ ਵਿਹਾਰ ਕਬੂ ਉਪਕਾਸ ਪਿਆਲ ਕਹੂੰ ਬੇ ਤਬਰਮ ਵਿਚਾਰ ਨਾਨਕ ਮਿਲਾਵਨ ਹਾਰ ਕਮੂ ਨਿਰਤ ਕਰੈ ਭੋ ਪਾਤ ਕਮੂ ਸੋ ਰਹਿ ਦਿਨ ਲਾਤ ਕਹੂੰ ਮਾਹ ਕ੍ਰੋਧ ਕਰਾਲ ਕਹੂੰ ਸਰਬ ਕੀ ਉਤਰਵਾਲ ਕਹੂੰ ਹੋਏ ਪੈ ਬਿੜਰਾ ਜਾਂ ਗੋਬੇ ਖਾਰਣੀ ਕਾ ਸਾਜਾ ਕਹੂੰ ਆਪ ਕੀਰਤ ਮੈਂ ਆਵੇ ਕਹੂੰ ਭਲਾ ਭਲਾ ਕਹਾਵੇ
ਜੋ ਪ੍ਰਭ ਰੱਖੇ ਤਿਵੀ ਰਹਿ ਗੁਰ ਪ੍ਰਸਾਦ ਨਾਨਕ ਸਜ ਕੇ ਕਬੂ ਹੋਏ ਪੰਡਿਤ ਗਰਿਬ ਖਿਆਨ ਕਬੂ ਮੋਨ ਤਾਰੇ ਲਾਵੇ ਸਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਵ ਸਾਧਮੁਖ ਗਿਆਨ ਕਬੂ ਕੀੜ ਹਰ ਸੰਗ ਹੋਏ ਜੀ ਆਣਕ ਜੁਣ ਭਰਮੇ ਭਰਮੇ ਆ ਨਾਨਾ ਰੂਪ ਜੋ ਸੰਗ ਦਿਖਾਵੇ ਜੋ ਪ੍ਰਭਾਵੇ ਤੇ ਚਾਵੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਤੂੰ ਜਾਇਆ ਵਰਣ ਕੋਏ ਕਬੂ ਸਾਧ ਸੰਗ ਤੇ ਪਾਵੇ ਸਭ ਸਾਧ ਤੇ ਪਾਵਣ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸਨ ਕਰਨੇ ਵਿਨਾਸ਼ ਮੰਤਾ ਨਾਮ ਤੇ ਕਰੰਗ ਸਦਾ ਉਸੇ ਪਾਰ ਮੁਕੇ ਸੰਗ ਜੋ ਜਲ ਮੈਂ ਜਲਿਆ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਾਉਣ ਪਾਵਿਸ ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ।

गर्भ कलेष भाई जिसके अंतर राज मानसो नर पति हो सो आन जो जाने में जो गुण मानसो तो विष्टाका जन आप उसको कर्मंत कहा वे जन्म मरे भोजन परमावे तन भूमुका जो करे गुमान सो मूर्ख अंधा ज्ञान कर कृपा जिसके हृदय गरीब विसावे नानकी अमुक्ता के सुख पावे धनवंता वे कर करवावे तन स्वांग का संग न जावे बोलस कर्मान को पर करे आस फल फितरता को विनाश सब ते आप जने बलवंत फिन मैं हो जाय समान किसी ने बदया ओंकारी तरम राय ते करे खुआरी गुरु प्रसाद जा का मटे अमान सो जन नानक दर गई प्रवान कोट कर्म करे उतारी शरम पावे सगले बिरतारी अंग तपस्या करे अंकार नरक स्वरूप फिर फिरे अवतार अंग जतन करे यात्रा में दरवे हर तर के को कैसे गवे आप उसको जो भला कहावे तेसे भलाई निपुण आवे सर्व गृह जा का मन हो कहो नानक ता की निर्मल सोए जब लग जाने मुझते काश हो तब उसको सुनाई को जावे जाने मैं कुछ करता तब लग गर्भ जुन में फिरता जब तारे को बैरी मी तब लग ने चलना छी जब लग मुख मुख संगवाए तब लग धर्म दे सजाए प्रभु कृपा ते बंधन टूटे गुरु प्रसाद नानक छूटे सहस कटे ला कुड़तावे तृप्त न आवे माया पाछे पावे अनुभोग भी क्या की करे न तृप्त आवे खप खा मरे बिना संतोख नहीं कुराजे सुपन मनोरथ विरते सब काजे नाम रंग सर्व सुख है बड़फागी से प्राप्त हो करण करावण आपे आव सदा सदा नानक कर जाओ करण करावण करने हार इसके हाथ का विचार जैसे दृष्ट करे दासा हुए आपे आप प्रभु सोए जो कुछ किनो सो अपने रंग सब ते दूर सब हूं के संग बूझे देखे करे कापे कापे अनेक मरण बिन से आवण जाए नानक सदी रह समाए आप उदय से समझे आप आपे जय सबके साथ आपकी जो अपन विस्तार सब का सुखाव करने हार उस बिन कौक सोए थान तनंतरे कै सोए अपने चल दब करने हार कौत कर रंग अपार मन मैं अपना अपने माए नानक कीमत कह न जाए सत सत सत प्रभु स्वामी गुरु प्रसाद ने वख्यान सच सच सत सब कीना कौन मदे किन विरले चीना भला भला भला दर रूप असुंदर अपार रूप निर्मल निर्मल निर्मल तेरी बाणी कड़ कड़ सुने सरण ख्यान पवित्र पवित्र पवित्र पुनीत नाम जपै नानक मन प्री सलोक संत शरण जोजन पर सोजन उदरण हार संत की निंदा नानका बहर बहर अवतार अष्टपति संदक दुख ने हर जगटे संदक दुख जमत ने छुटे संदक दुख सुख जा जाए संदक दुख नरक में पाए संदक दुख न मत हो मिलीन संदक दुख सो बाते हीन संदक तक रखन को संदक दुख थान प्रष्ट होए संत कृपाल कृपा जे कर नानक संत संग नंदक भी तर संत के दुखन ते मुख पुवै संतन के दुखन का जुलवै संतन के दुखन सर्व जन पाए संत के दुखन त्रिकत जोन किरमाए संतन के दुखन ते सनम जलै संत के दुखन सब को चलै संत के दुखन ते सब जाए संत के दुखन नहीं चन साए संतोखी गाथा गुनाहे नानक संत पावे तो बिगत पाए संतक निंदक मात ताई संतक निंदक टिक न पाए संतक निंदक मात आराधा तक न परमेश्वर मारा संतक निंदक राज तहीन संतक निंदक दुखी अरदीन संतक निंदक सर्व रोग संतक निंदक सदा वियोग संतक निंदा दुख मैं दुख नानक संत भावे तो सुखा भी हो मोख संतक दुखी सदा पवित संतक दुखी किसे का निमित संतक दुखी को डाण लागे संतक दुखी को सब त्याग संतक दुखी मानकारी संतक दुखी सदा विकारी संतक दुखी जन्म मरे संतक दुख ना सुख ते ठहरे संत के दुखी को नाई ठाओ नानक संत भावता ले मिलाए संत का दुखी अदबी ते टूटे संत का दुखी किते काज न पहुंचे संत का दुखी उदयन प्रमाए संत का दुख जड़ पाए संत का दुखी अंतर ते थोथा जो सास न मृत की लोथल संत के दुखी जड़ खिनाए अपन बीजा पे खाए संत के दुखी कौन राखा नानक संत भावता ले उहार संत का दुखी बिल लाए जो जल भिन मछली तड़फड़ाए संत का दुखी भूखा नहीं राजे जो पाओ कि दिन त्रप संत का दुखी चुटे केला जो बुआ तिलखी तुमाए दुहेला संत का दुखी धर्म ते रह संत का दुख सामने थे कैद कीर्त नंद का तुरी पे नानक जो तिस भावे सोए थे संत का दुखी बिगड़ रूह हो जाए संत का दुखी को दर कै मिले सजाए संत का दुखी सदा सकाई संत का दुखी न मरण जवाई संत का दुख पूज निरासा संत का दुख चले निराशा संत का दुख न तिष्ठे को जैसा पावे तैसा कोई
ਪਿਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੜ ਦਿਸ ਕਿਉ ਕਰਨੇ ਹਾਰ ਸਦਾ ਸਦਾ ਤੁਸ ਕੋ ਨਮਸਕਾਰ ਪ੍ਰਭ ਕੀ ਸਤਿਗੁਰ ਦਿਨ ਦਾਤ ਤਿਸੇ ਧਿਆਓ ਸਾਸ ਗਿਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖਿਲਾਫ ਕਰਨੇ ਹਰ ਦੂਸਰ ਕੌਣ ਕੇ ਵਿਚਾਰ ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਵ ਸੁਰਜਨ ਸਿਮਰੋ ਹਰ ਹਰ ਆਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਸਪਦੀ ਮਾਨੁ ਕੀ ਟੇ ਗੁਰਥੀ ਸਭ ਜਾਣ ਦੇ ਉਨਕੋ ਇੱਕ ਭਗਵਾਨ ਜਿਸ ਕੇ ਦੀਏ ਰਹੇ ਗਾਏ ਬਹੁਣ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੁ ਕੇ ਸੁਨਾਏ ਹਾਥ ਤਿਸਕਾ ਹੁਕਮ ਬੂ ਸੁਕੋਏ ਤਿਸਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦਵਿਹਾਰ ਨਿਰਮਲ ਅਸਨਾਮ ਪੀਓ ਸਾ ਸੁਹੇ ਲਾ ਕਰ ਲੈ ਜੀ ਨੈਨੂ ਪੇਖ ਠਾਕੁਰ ਖਾਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਅਰਬਿੰਦ ਕਰ ਹਰ ਕਰਮ ਸਰੁਣ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਬੜਭਾਗੀ ਤੇ ਜਨ ਜਗ ਮੈਂ ਸਦਾ ਸਦਾ ਕੇ ਗੁਣ ਗਾਇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਤਨ ਮੁਖ ਬੁਲੈ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕੇ ਖੁਸ਼ਾ ਨਹੀਂ ਤੁਤ ਕੀ ਸੋਝੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੇ ਤਿਸ ਕੀ ਜਾਨੋ ਤਿਸ ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਜੋਗ ਤਿਆਰ ਦਿਨ ਰਹਿ ਤੇ ਅੰਤਿਮ ਕੀਰਤਨ ਗੜ ਖਿਆਨ ਕਿਸ ਤਮਾਇ ਸੋਏ ਨਿਰਵਾਨ ਏਕ ਉਪਰਜੇ ਜਨ ਕੀ ਆਸਾ ਤੇ ਹੀ ਕਟੀ ਜਮਕੀ ਵਾਸਾ ਪਾਰ ਇਸ ਮਨ ਭੋਗ ਨਾਨਕ ਤੁਸੀਂ ਨਾ ਲਾਗੇ ਦੋ ਜਿਸ ਕੋ ਹਰ ਬ੍ਰਹਮੰਚ ਦੇ ਆਵੇ ਸੋ ਸੰਸੋਏ ਲਾਣਾ ਇੰਡੂ ਲਾਵੇ ਜਿਸ ਪ੍ਰਭ ਨਾ ਕਿਰਪਾ ਕਰੇ ਸੋ ਸਹਿਯੋਗ ਕੋ ਕਿਸ ਤੇ ਡਰੇ ਜੈਸਾ ਸਾ ਤੈਸਾ ਦਿਸ਼ਟਾ ਆਪਣੀ ਕਾਰਜ ਮੈਂ ਆਪ ਸਮਾਇਆ ਸੋ ਦਸੋ ਦਸੋ ਦਸੀ ਜਿਆ ਗੁਰਪ੍ਰਸਾਦ ਤਾ ਸਭ ਉਜਿਆ ਜਬ ਦੇਖੋ ਤਬ ਸਭ ਖੁਸ਼ਮੂਲ ਨਾਨਕ ਸੋ ਸੁਖਮ ਸੋਏ ਅਸੂਲ ਨਾ ਕਿ ਜਨਮੇ ਨਾ ਕਿਸ਼ ਮਰੇ ਆਪਣ ਚਲਤੇ ਆਪ ਹੀ ਕਰੇ ਆਉਣ ਜਾਉਣ ਦਿਸ਼ਟਾਂ ਦਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣ ਚੁਰ ਥਾਪ ਥਾਪ ਨਾਸੀ ਨਾ ਹੀ ਕਿਸ ਕਾਰਨ ਧਾਰਨ ਧਾਰਿਓ ਬ੍ਰਹਮੰਡ ਅਲਖ ਭੇ ਪੁਰਪੁਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵਨ ਸਗਲ ਸੰਸਾਰ ਉਦਰੇ ਤਿਨਮੰਦ ਪ੍ਰਭ ਕੇ ਸੇਵਕ ਸਗ ਉਧਾਰਨ ਪ੍ਰਭ ਕੇ ਸੇਵਕ ਦੂਖ ਸਾਰਨ ਆਪੇ ਮੇਲ ਲੈ ਕਿਰਪਾਲ ਗੁਰਖਾ ਜਪ ਜਪੇ ਨਿਆਲਨ ਕੋਈ ਸੇਵਾ ਸੋਈ ਲਾ ਕਿਸ ਨੂੰ ਕਿਰਪਾ ਕਰੇ ਵੜ ਫਾਗੈ ਨਾਮ ਜਪ ਪਾਵਿਸ ਨਾਮ ਨਾਨਕ ਤਿਨ ਪੁਰਖੋਤਮ ਕਰ ਮਾਨ ਜੋ ਕੁਛ ਕਰੇ ਸੁਪ੍ਰਭ ਕੇ ਰੰਗ ਸਦਾ ਸਦਾ ਸੇ ਹਰ ਸੰਗ ਸਾਧ ਸਦਾ ਸੰਗ ਸੇ ਪ੍ਰਭ ਸੰਗ ਸਹਿ ਸਵਾਇ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਜਨ ਵੀ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਂ ਜਿਸ ਤੇ ਵਿਜੇ ਤੇ ਸਮਾਏ ਸਮਾਏ ਸੁਖਣ ਧਨ ਉਹਨੂੰ ਬਣਾਇਆ ਪੁਸਕੁਆਬ ਦੀਨੋ ਮਾਨ ਨਾਨਕ ਪ੍ਰਭ ਜਾਣ ਏਕੋ ਜਾਨ ਸਲੋਕ ਸਰਵ ਕਲਾ ਭਰਪੂਰ ਪਵਿੱਤਰਾਂ ਜਾਣਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲ ਹਾਰ ਟੂਟੀ ਗਾਣਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕਿਸ਼ਨ ਦਾ ਸੁਣ ਮਾਏ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਗਿਆ ਕੁਛ ਨੋਏ ਜੇ ਸੋ ਪੁਰਾਣੀ ਲੋਚੈ ਕੋਇ ਤਿਸ ਬਿਨਾ ਇਤਰੇ ਕਿਸ ਕਾਮ ਗਤ ਨਾਨਕ ਦਾ ਭੇ ਕਰਨਾ ਰੂਪ ਅੰਤ ਹੋਏ ਨਾ ਹੀ ਹੋਏ ਪ੍ਰਭ ਕੀ ਜੋ ਸਗਲ ਕਟ ਸੋਏ ਧਨਵੰਤਾ ਹੋਏ ਕਿਆ ਕੋ ਕਰਬੇ ਸਭ ਕੀ ਤਿਸ ਕਰ ਦੀਆ ਦਰਬ ਅਸੁਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੇ ਜੇ ਕੋ ਹੋਏ ਬਹਿੰਦਾ ਤਾਰ ਤੇ ਦੀਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਇੰਸਤਾ ਰੋਗ ਜਿਉ ਮੰਦਰ ਕੋ ਥਾਮੇ ਤਮਣ ਤੋਂ ਗੁਰਕਾ ਸ਼ਬਦ ਮਣੇ ਸਮਣ ਜੋ ਪਾਖਾਨ ਨਾਵ ਚੜਤਰੇ ਪੁਰਾਣੇ ਗੁਰੂ ਸੁਨ ਲਗਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਗਾਸ ਗੁਰੂ ਦਰਸ਼ਨ ਦੀਕ ਮਨ ਹੋਏ ਵਿਕਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪੁਟਾਵੇ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕ ਕੀ ਹਰ ਲੋ ਚਾਂਪੂਰ ਮਨ ਮੂਰ ਕਹਿ ਬਿਲਾਏ ਪੁਰਲ ਕੀ ਕਲ ਕੇ ਪਾਏ ਦੋ ਸੋ ਪ੍ਰਭ ਦੇਵ ਹਾਰਿਆ ਉਰ ਤਿਆਗ ਤੂ ਤੇ ਸਜਦਾਰ ਜੋ ਕੁਛ ਕਰੈ ਸੋਏ ਸੁਖਮਾਨ ਭੁੱਲਾ ਕਹਿ ਫਿਰੇ ਜਾਣ ਕੌਣ ਵਸਦਾ ਇਤਰ ਸੰਗ ਲੈਫਟ ਰਸ ਰੂਪ ਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਏ ਸੋ ਅੱਖਰ ਕੋ ਲੈਣ ਧੋਆ ਰਾਮ ਸਾਨੂੰ ਸੰਤਨ ਕਰ ਪਾਏ ਤਾਜੇ ਮਨ ਲਏ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾ ਖੇਵ ਸੰਤੈ ਸੰਗ ਚਾਲਿਆ ਗੁਰ ਤਿਆਗ ਫਿਰ ਜੰਜਾਲ ਧਨ ਧਨ ਕਹਿ ਸਭ ਕੋ ਮੁਖ ਜਲ ਅਰਦਰ ਕਹਿ ਸੋਇ ਅਪਾਰ ਬਿਲੋ ਪਾਰੇ ਨਾਨਕ ਤਾਂ ਕੇ ਸਦ ਬਲਹਾਰ ਚਰਨ ਸਾਧ ਕੇ ਧੋਏ ਧੋ ਪੀ ਅਲਪ ਸਾਧ ਕੋ ਆਪਣਾ ਜੀਓ ਸਾਧ ਧੂਰ ਕਰੋ ਸਨਾਨ ਸਾਧ ਪ੍ਰਜਾਏ ਕੁਰਬਾਨ ਸਾਧ ਸੋੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਇਨ ਬਗੰਤੇ ਸਾਧੂ ਰਾਖੇ ਅਰ ਗੁਣ ਗਾਏ ਮਰਤਰਾ ਚਾਖੇ ਉੱਠ ਗਏ ਸੰਤੈ ਦਰਿਆ ਸਰਵ ਸੁਖ ਨਾਨਕ ਤੇ ਪਾਏ ਮਿਰਤ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਦਾਰ ਸਰਵਣ ਧਾਨ ਜਾਕੇ ਦ੍ਰਿਸ਼ਟੀ ਮਾਏ ਪ੍ਰੁੜ ਕੇ ਕਲੈ ਨਾ ਪਾਏ ਸਭ ਕੀ ਦਿਸ ਕੰਮ ਕਰਨੇ ਜੋਗ ਤਿਸ ਬਿੰਦੂ ਸੁਰਵਾਨ ਹੋਗ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੋਂ ਨਿਰਮਲੇ ਕਰਨ
ਕਰ ਕਿਰਪਾ ਜਿਸ ਗੁਰੂ ਨਾਮ ਥਿਆ ਨਾਨਕ ਸੇ ਨਿਰਮਲ ਥਿਆ ਜਾ ਕੇ ਮਨ ਗੁਰ ਕੀ ਭਰਤੀ ਤਿਸ ਦਿਨ ਆਵੇ ਹਰ ਪਹੁੰਚੀ ਭਗਤ ਭਗਤ ਸਿੰਘ ਤੋ ਲੋਏ ਜਾ ਕੇ ਹਿਰਦੇ ਕੋਏ ਸਚ ਕਰਨੀ ਸਚ ਤਾਕੀ ਰਹਿਤ ਸਚ ਹਿਰਦੇ ਸਤਮੁਖ ਕੈਦ ਸਚੇ ਦਿਰ ਸਚ ਆਕਾਰ ਸਚ ਵਰਤੇ ਸਚਾ ਪਾਸਾਰ ਪਾਲ ਪਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪੁਰਸਾਨ ਅਸ਼ਟਪਦੀ ਅਵਨਾਸੀ ਬ੍ਰਹਮਣ ਮੇਰਾ ਆਖਮਾਨੁ ਕੀ ਤੂੰ ਪ੍ਰੀ ਤਿਆਗ ਤਿਸਤੇ ਪਰੇ ਨੀ ਕਿਛ ਕੋਏ ਸਰਮ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਦਿਆਨ ਦਿਆਲ ਬਖਸ਼ਣ ਸਾਤਰੀ ਕੀ ਚਰਣੀ ਪਾਉ ਨਾਨਕ ਹੀ ਮਨ ਲਾਉ ਮਨਸਾ ਪੂਰਨ ਸਰਨਾ ਜੋਗ ਜੁਗਰ ਪਾਇਆ ਸੋਈ ਹੋ ਗਏ ਹਰਨ ਬਣ ਜਾਣੇ ਤਰਹੋਰ ਤਿਸ ਕਾ ਮੰਤਰ ਜਾਣੇ ਹੋਰ ਧਰੂ ਮੰਗਲ ਸਾਜਾ ਕੇ ਸਰਵ ਥੋਕ ਨੀ ਕਰਤਾ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤੇ ਸਰਵ ਕਿਸ ਮੈਂ ਭੋਗੀ ਤਿਆਏ ਤੈ ਭਗਤੇ ਸੁਖ ਪਾਏ ਨਾਨਕ ਤਿਸ ਪੁਰਖਾ ਕੇ ਨਿਯੰਤਰਣ ਪਾਇਆ ਜਾ ਕੀ ਲੀਲਾ ਕਿ ਮਿੰਦਰਾਏ ਸਗਲ ਦੇਵ ਹਾਰੇ ਉਗਾਏ ਪਤਰਕ ਜਨਮ ਕੇ ਜਾਣੇ ਫੋ ਸਗਲ ਪਰੋਏ ਆਪਣੇ ਸੋਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਤੇ ਆਵੈ ਸੇ ਤੈ ਗੁਣ ਮੈਂ ਜਾਂ ਕੋ ਪਰਮਾਏ ਜਨਮ ਰੇ ਫਿਰੇ ਆਵੇ ਜਾਏ ਚਨੇ ਤਿਸਕੇ ਸਥਾਨ ਜੈਸਾ ਜਨਾਵੇ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਫੇਕ ਕਰੇ ਰੰਗ ਨਾਨਾ ਵਿਦ ਗਿਨੋ ਵਿਸਤਾਰ ਪ੍ਰਭਨਾਸੀ ਏਕੰਕਾਰ ਨਾਨਾ ਜਲ ਕਰੇ ਫਿਨ ਮਾਏ ਪੂਰ ਅਪੂਰਨ ਸਭ ਡਾਏ ਨਾਨਾ ਵਿਦ ਕਰਵਣ ਬਣਾਏ ਆਪਣੀ ਕੀਮਤ ਆਪੇ ਵਾਏ ਸਭ ਘਟ ਦਿਸਕੇ ਸਭ ਦਿਸਕੇ ਟਾਵ ਜਪ ਜਪ ਜੀਵੇ ਨਾਨ ਕਰ ਨਾਮ ਨਾਮ ਕਧਾਰੇ ਸਗਲੇ ਜੰਤ ਨਾਮ ਕਧਾਰੇ ਖਣ ਬ੍ਰਹਮਣ ਨਾਮ ਕਧਾਰੇ ਸਿਮਰਤ ਵੇਦ ਪੁਰਾਣ ਨਾਮ ਕਧਾਰੇ ਸੁਨਣ ਗਿਆਨ ਧਿਆਨ ਨਾਮ ਕਧਾਰੇ ਕਾ ਹਸਪਤਾਲ ਨਾਮ ਕਧਾਰੇ ਸਗਲਾ ਕਾਰ ਨਾਮ ਕਧਾਰੇ ਪੁਰੀਆਂ ਸਭ ਹਮਨ ਨਾਮ ਕਸੰਗ ਉਤਰੇ ਸੰਸਾਰ ਨੂੰ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਮ ਚੌਥੇ ਪਦ ਮੈਂ ਸੋਜਨ ਗਦ ਪਾਏ ਰੂਪ ਸਤ ਜਾਂ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂੰ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਾਮੈ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਫਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰਤੇ ਵਾਏ ਸਤ ਵਜਨ ਸਤ ਉਪਦੇਸ਼ ਸਤ ਤੇਜ ਅਣ ਜਾ ਕਿਰਦੇ ਪ੍ਰਵੇ ਸਤ ਨਿਰਤ ਪੂਜੇ ਦੇ ਕੋਏ ਨਾਮ ਜਪਤਾ ਕੀ ਗਦੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਾ ਜਿਸ ਕੋਈ ਸਿਰ ਸੁ ਕਰਨੇ ਹਾਰ ਉਹਨਾਂ ਬੂਝ ਕਰਤ ਵਿਚਾਰ ਕਰਤੇ ਕਿਵੇਂ ਤਨ ਜਾਣੇ ਕੀ ਆ ਨਾਨਕ ਜੋਤੀ ਪਾਵੇ ਸੋ ਵਰਤੀ ਆ ਬਿਸਮ ਸੰਭੇ ਸਮਾਜ ਜਿਨ ਪੂਜਿਆ ਤੇ ਸਾਂ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਾਏ ਗੁਰ ਕੇ ਬਿਸਮ ਦਾਰਥ ਲਿਓ ਦਾਤੇ ਦੋ ਘਟ ਨਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਲਿਵ ਲਗ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਖੁਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵ ਉਧਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਆਵਣਹਾਰ ਆਪ ਸਤ ਸਤ ਸਤ ਉਤਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਜਸ ਸਤ ਸੱਜ ਸੰਤਾ ਬੂਜਨਹਾਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਰ ਦੇ ਜਨਮਾਨਿਆ ਕਰਨ ਕਰਾਉਣ ਤੁਨ ਮੁਲ ਵਿਛਾਣੇ ਜਾਗਰ ਦੇ ਵਿਸਵਾਸ ਪ੍ਰਵਿਆ ਤਤ ਗਿਆਨ ਤੁਸਮਨ ਪਗਟਾਇਆ ਪੈ ਤੇ ਨਿਰਭੋਇ ਵਸਾਨਾ ਜਿਸ ਤੇ ਵਿਜੇ ਦੇ ਸੁਭਾਸ ਮਨ ਬਸ ਮਾਇਲੇ ਬਸ ਕਢਾਏ ਤਾਂ ਕੋਵਿੰਦ ਨਾ ਕਹਿ ਨਾ ਜਾਏ ਨਿਰਭੋ ਹੋ ਬੂਜੇ ਬੂਜਨ ਹਰ ਵੇਗ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਰੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰ ਪਲ ਨਾਲ ਸੇਵਕ ਰੱਖ ਨਿਰੰਕਾਰ ਸੋ ਸੇਵਕ ਦੀ ਸਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨਮ ਕਾ ਪਰਦਾ ਡਾਕੇ ਆਪਣੇ ਸੇਵਕ ਕੇ ਸਰਪਾ ਰੱਖ ਆਪਣੇ ਦਾਸ ਕੋ ਦੇਵ ਡਾਏ ਆਪਣੇ ਸੇਵਕ ਕੇ ਨਾਮ ਛਪਾਏ ਆਪਣੇ ਸੇਵਕ ਕੇ ਆਪਦ ਰੱਖੇ ਤਾਂ ਕੀ ਕਦਮ ਕੋਈ ਨ ਲੱਖ ਪ੍ਰਭ ਕੇ ਸੇਵਕ ਕੋ ਕੋਣਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਰ ਲਾ ਕੇ ਭਸਮ ਕਰੇ ਲਸਕਰ ਕੋ ਲੱਖ ਜਿਸ ਕਾ ਸਾਸ ਨਾ ਕੱਢਦੇ ਆਪਤਾ ਕੋ ਰੱਖ ਦੇ ਕਰ ਆਤਮਾਨ ਯਤਨ ਕਰਤ ਬਾਬਾ ਤਿਸਕੇ ਕਰਤਵ ਬਿਰਥੇ ਜਾਤ ਮਾਰਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪੁਰਬਲ ਖੁਡਾਣ ਬਾਰੰਬਾਰ ਬਾਰ ਪਲ ਪੀਏ ਪੀ ਅਮ੍ਰਿਤੇ ਮਨ ਤੰਤਰ ਪੀਏ ਨਾਮ ਪਤਨ ਜਿਨ ਗੁਰੂ ਕਪਾਇਆ ਤਿਸਕੇ ਸ਼ਬ ਨੇ ਦ੍ਰਿਸ਼ਟਾਇਆ ਨਾਮ ਤਾਂ ਨੋਮ ਰੂਪ ਰੰਗ ਨਾਮ ਸੁਕਰ ਨਾਮ ਕਸੰਗ ਨਾਮ ਰਾਜ ਜੋ ਜੰਤਰ ਬਤਾਨੇ ਮਨ ਤਾਂ ਨਾਮ ਮੈਂ ਨਾਮ ਸਮਾਨੇ ਉੱਠਦ ਬੈਠ ਸੋਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਾਜੇ ਵਾ ਦਿਨ ਰਾਤ ਪ੍ਰਭੂ ਨੇ ਜਨ ਕਿੰਨੀ ਦਾਤ ਕਰੈ ਭਗਤ ਆਤਮ ਕੇ ਜਾਏ ਪ੍ਰਭੂ ਨੇ ਸੁਰ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭੂ ਨੇ ਕਹੁ ਕੁਮਸਾਨੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਨਾ ਜਾਣ
आठ पैर बोल सहजूरे कहो नानक से जन पूरे मन मेरे तिन की ओरले मन तन अपना तिन जाते जिन जन अपना प्रभु जाता सो जन सर्व तो का दाता तिसकी शरण सर सुख पावे तिसके दर सब पा मिटाव अवर सियाण सगली साठ तिस जन की दूसरे वाला आमन जान हो तेरा नानक तिस जन के पूजो सत पैरा सलोक सतपुरख जन जाने सतगुरु तिसका नाम तिसका संग सिख उदर नानक हर गुण गावस्पति सतगुर सिखी कर प्रतपाल सेवको गुरु सदा दयाल सिक्की गुर दुरमत मल हिरे गुरु वचनी हर नाम चरे सतगुर सिक्के बंधन काटे गुरु का सिख विकार ते हाटे सतगुर सिखो नाम तंदे गुरु का सिख उड़पागी है सतगुर सिख अल पल सवारे नानक सतगुर सिखो जी नाल समारे गुर की ग्रह से युग जो रहे गुर की आगे मन में सहे आपस को कर कुछ न जनावे हर हर नाम दे सत्याग मन विजय सतगुर के पास ते सेवक के कारजरा सेवा कर तो है नेकामी तिसको प्राप्त स्वाम अपनी कृपा से आप करे नानक सो सेवे गुरु की मत ले बेस बेसवे गुरु का मन माने सो सेवे परमेश्वर की गा जाने सो सतगुरु जिस हरनावन कबार गुरु को बल जाओ सर्वधान जी का दाता आठ पैर पार ब्रह्म रंग राता ब्रह्म जन जन में पार में कह अपने किश परम सहसैन बलैन जाई नानक ऐसा गुरु बड़भागी पाई सफल दर्शन पेखत पुनीत परसत चरण गत निर्मल रीत भेट संग्राम गुण रवि पार मुं की दर के कवे सुनकर बचन करने अखाने मन संतोखा तुम भतयान पूरा गुरु अख्यो जाका मंत्र अमृतिश पे क्यों संत गुण बेअंत किमित नहीं पाए नानक जिस पाव जिले मिलाए जिहवाए कुछ तता ने एक सतपुरख पूर्ण भवेक काहू बोल न पहुंचत प्राणी एक गोचर पाव निर्वाणी निरहार निर्वैर सुखदाय ताकि कीमत किन न पाए अनक भगत बंदा नित करे चरण कमल हृदय समरस सतबल हरि सतगुरु अपने नानक जिस प्रसाद है सबर बुझ अपने ए हर सुपावे जन कोई अमृत पिए अमृत सोए सुपुर कहीं कदेव नाल जाके मन भगत है गुणदास आठ फैर हर का नाम ले सच उदय सेव को दे मोह माया के संग न ले मन में राखे हर हरे अंधकार दीपक प्रगासे नानक परमोत उतै ते नासे तब तुम आए ठंड वरता इंद ब्याह दुगना ठेवाए जन मरण के मिटे हिंदे से साधु के पूर्ण उपदय से भव चुका निर्भव वसे सकल व्याध मन ते खै नसे जिसका साधन कृपा तारी सा संग जब नाम लाए थित पाए चुके प्रमगण सुन नानक हर हर जसन निर्गुण आप सरगुण भी हुई कला धर जिन सगली मोई अपने तल प्रभाव बनाए अपनी कीमत आपे पाए हर बिंदु जाना ही कोई सरम रंतरी को सोए ओत पतरे भैरु रंगे भय प्रकाश साध के संग रच रचना अपनी कल तारी अनक बार नानक बलहारी श्लोक साधना चाल बिन भजन बिख्या सगली सार हर हर नाम कमावना नानक हे तंसार संत जना मिल करो विचार एक सिमरना सार पाव समेत विसारु चरण कमर मैर थार करण कारण सुप्रभ समरथ दृढ़ कर कहो नाम हर वत ए तन संजो भगवंत संजन करने मल मन ते कास रखो मन माए सर्व रोग नानक मिट जाए जिस धन को चार कुंड उठावै सो तन हर सेवा ते पावै जिस कुंड बादशाह मी सो सुख साधु संग परीत जिसो बाको करे भली करणी सासो बजर की शरणी अणगो बावी रोग न जाए रोग मुटे रो कदलाए सरण धान मै हर नाम दान जब नानक दर गई प्रवान मन प्रभु द्वार के नाए दि साव ते आवे ठाए ताको बिघन लाके कोय जाकर देवस अर सोए कलताती ठांडा हर नाव सिमर सिमर सदा सुख पाओ भोगन से पूर्ण आस भगत पाया तुम प्रगास तिथि कर जाए बसे अवनासी कहु नानक काटी जमफासी तत् विचार कह जन साचा जन्म मरे सोका चोकाचा आवा गौण मिटे प्रभसे व्याप त्याग क्षण गुरुदेव रतन जन्म का हुए उधार हर हर सिमर पाण धार अणुक भाव न छूट नारे सिमर सास वे विचारे हर की बात करो मन लाए मन बन चंदन अणु खुलवाए संगना चालस तेज धन तू कैल बटावे मूर्ख मना सुतमीत टूंबर बंता इंते कौन कौन सुनाथा राज रंगा विस्तार इंते कहो कौन छुटकार आसा स्त्री रथ सवारी झूठा डम झूठ पासारी जिन दिए तिस भुजन बिगाना नाम विसार नाम कुसाना गुर की मत उले हयाणे भगत बिना बोडू बे सियाणे हर की भगत गुरु मन मीत निर्मल तुम्हारो ची चरण कुमर खुमण माए जन्म जनु के गल बजाए आप जपो अवर नाम जपाओ सुनत कैद रहत कद पाओ सार पुत सार कुणाओ सह सुभा नान गुण गाओ गुण गाओ त्रितर समैल बिन जाय मई फैल हो चंद सुकुणाल सास ग्रह सर नाम समाल
ਛੱਡ ਸਿਆਣ ਸਗਲੀ ਮਨ ਸਾਧ ਸੰਗ ਭਾਵੇਂ ਸਾਜ ਧਨ ਹਰ ਪੁੰਜੀ ਸੱਚ ਕਰੋ ਬਿਆਰੀਆਂ ਸੁਖ ਦਰਗ ਜੈਕਾਰ ਸਾਨੂੰ ਨਿਰੰਤਰ ਏਕੋ ਦੇ ਕਉ ਨਾਨਕ ਜਾਂ ਕੇ ਮੈਂ ਸਗਲੇ ਏਕੋ ਜਾਪ ਏਕੋ ਸਾਲਾ ਇੱਕ ਸਿਮਰੇ ਘੁੰਮਣ ਆਇਆ ਕਿਸਕੇ ਗੁਣ ਗਾਵ ਮਨ ਅਨੰਤ ਮਨ ਤਨ ਜਾਪ ਏਕੋ ਵਨ ਏਕੋ ਏਕ ਏਕ ਹਰਿਆ ਪੂਰਨ ਪੂਰੇ ਪ੍ਰਭਾਰੂ ਸਾਰ ਇੱਕ ਤੇ ਪਏ ਗ੍ਰਾਹ ਪ੍ਰਾਸ਼ਦ ਗਏ ਮਨ ਧਨ ਅੰਤਰੇਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕੀ ਗੁਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕੀ ਪ੍ਰਭੇਣਤੀ ਆਪਣੀ ਭਗਤੀ ਲਾਇਸ਼ਵਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਬੋਧ ਸਦਾ ਸਾਹਿਬ ਪ੍ਰਭ ਕਿਉਂ ਗਾਵ ਸਾਧ ਸਾਸ ਪ੍ਰਭ ਤੁਮੇ ਤੇ ਆਮ ਚਰਨ ਕਮਲ ਸੋ ਲਾਗੇ ਪ੍ਰੀਤ ਭਗ ਗੁਰੂ ਪ੍ਰਭ ਕੀ ਨਿਤ ਨੀਤ ਹੀ ਕੋਟੇ ਕੋ ਅਧਾਰ ਨਾਨਕ ਮੰਗੇ ਨਾਮ ਪ੍ਰਸਾਦ ਪ੍ਰਭ ਕੀ ਦਿਸ਼ਮਾ ਸੁਖ ਹੋਏ ਹਰਸ ਪਾਵੇ ਬਿਰਲਾ ਕੋਇ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਬਰ ਭਰੇ ਪ੍ਰੇਮ ਰਸ ਰੰਗ ਪੁਜੇ ਚਾਉ ਸਾਧ ਗਏ ਸੰਗ ਪਰੇ ਸਰਣਾਨ ਸਭ ਤਿਆਗ ਅੰਤਰ ਪੁਰਗਾ ਸੰਤ ਨੇ ਲਾਗੋੜ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਤੇਜ ਕੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਡ ਮੁਕ ਜਨ ਪਿਆ ਜਨਮ ਮਰਨ ਦੁੱਖ ਪਰੋਂ ਗਏ ਸੁਪਨੀ ਸਰਦਾ ਸਾਹਿਬ ਪੂਰੀ ਰਵ ਰਹਿ ਸਾ ਸੰਗ ਹਜ਼ੂਰ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਘਾਲ ਨਾ ਪਾਨੇ ਸੁੱਖ ਵਿਸਰੇ ਜੇ ਕੀ ਆ ਜਾਨ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੁੱਖ ਵਿਸਰੇ ਜੇ ਜੀਵਨ ਜੀਆ ਸੋ ਕੁਛ ਵਿਸਰੇ ਜਗਨ ਰਾਖੇ ਗੁਰ ਪ੍ਰਸਾਦ ਕਬੀਰ ਲਾਲਾਖੇ ਸੁੱਖ ਵਿਸਰਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕੱਢ ਗੁਰਪੁਰੇ ਤਾਤੇ ਬੁਝਾਏ ਆ ਪ੍ਰਭ ਨਾਨਕ ਜਨ ਤਿਆ ਸਾਜਨ ਸੰਤ ਕਰੋ ਏ ਕਾਮਿਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਆਪਣਾ ਨਾਮ ਜਪਾਓ ਭਗਤ ਪਾਤਰੀ ਸੰਸਾਰ ਬਿਨ ਭਗਤੀ ਧਨੋ ਸੇਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਇ ਵਿਸਰਾਮ ਸਗਲ ਦੂਖ ਆਵਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਾਸਾ ਮੰਤਰ ਮੰਤਰੇ ਸੁਆਵ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਕਸੇ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕਹੁ ਪਾਵੇ ਸੰਗ ਏਕ ਬਹੁਤੀ ਜੇ ਕਰਮਾਇਆ ਗੁਰ ਪ੍ਰਸਾਦ ਨਾਮ ਜਪਲੇ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਖਸ਼ਣ ਦੀਨ ਦਿਆਲ ਭਗਤ ਵਿਸਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਘੁਟਾ ਕਰਤ ਪ੍ਰਤਪਾਲ ਆਦਿ ਪੁਰਵ ਕਾਰਨ ਕਰਤਾਲ ਭਗਤ ਜਨਾ ਕੇ ਪ੍ਰਾਣ ਧਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜਿਵੇ ਸੋਏ ਪੁਨੀਤ ਭਗਤ ਪਾਏ ਲਾਭ ਮਨਹੀਤ ਹਮ ਨਿਰਗੁਣ ਯਾਰ ਨੀਥ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਨਮ ਕਰਕੇ ਗੁਣ ਗਾਏ ਅਨਗ੍ਰਹਜ ਬਹੁ ਗੁਣ ਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੇ ਹਰ ਹਰਣੀਤ ਭਲੀ ਸੁ ਕਰਨੀ ਸੋ ਬਾਦਲ ਮੰਦ ਹਿਰਦੇ ਵਸੇ ਪੁਰਨੂ ਗੁਰੂ ਮਨਸਾ ਸੰਗਰਾਵ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੇ ਆਨਾ ਨਿਕਾਰ ਆਪੇ ਹੀ ਫਿਰ ਜਾ ਬਸਪਦੀ ਜਬ ਆਕਾਰ ਕ੍ਰਿਸ਼ਨਾ ਦੁਸ਼ਚੇਤਾ ਪਾਪਨ ਤਬ ਕਹਿਤੇ ਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਬਿਰੋ ਕੇ ਸੰਗਮਾਦ ਜਬ ਇਸਕਾ ਬਰਨ ਚੇ ਨਾ ਜਾਪਤ ਤਬ ਹਰ ਸਹੁ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਾ ਮੋਹ ਕਾਂ ਵਿਥੋਤ ਪਰਮ ਆਪਣ ਕੇ ਲਿਆ ਵਰਤੀਜਾ ਨਾਨੇ ਕਰਨੇ ਹਰ ਦੂਜਾ ਜਾਵਤ ਪ੍ਰਭ ਕੇ ਉਲਦਣੀ ਤਾ ਬਨ ਮੂਰਖੋ ਕਿਸ ਕੋ ਗੁਣੀ ਜਬ ਵੇਖਿਆ ਰਖੋ ਅਪਾਰ ਤਬ ਨਰਕ ਸੁਰੁਖ ਕੋ ਕੌਣ ਉਸਾਰ ਜਬ ਨਿਰਗੁਣ ਪ੍ਰਭ ਸਹਿ ਸਭਾਏ ਤਬ ਸਭ ਸਗਤ ਕਹੁ ਗਿਠਾ ਜਬ ਆਪ ਆਪ ਆਪਣੀ ਜੋਤ ਹਰੇ ਤਾ ਕੌਣ ਨਿਰ ਕੌਣ ਕਦ ਡਰੇ ਆਪਣ ਜਲ ਦਬ ਕਰਨੇ ਹਾਰ ਨਾਨਕ ਗ੍ਰਾਹਕ ਰਖਮ ਅਪਾਰ ਵਿਨਾਸੀ ਸੁਖ ਆਪਣੇ ਆਸਨ ਤਾ ਜਨਮ ਮਰਨ ਕੋ ਪਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਰਾਸ ਕਹੁ ਸੋਏ ਜਬ ਗਤ ਗੋਚਰ ਪ੍ਰਵੇਖਾ ਤਬ ਚਿਤ੍ਰਗੁਪਤ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਾ ਕੁਣ ਛੁਟੇ ਕੁਣ ਬੰਧਨ ਬਾਂਧੇ ਆਪਣੇ ਆਪ ਆਪ ਹੀ ਜਲ ਜਾ ਨਾਨਕੇ ਆਪਾਂ ਨੂੰ ਪਾਪ ਹੀ ਕਰ ਜਾ ਜੈ ਨਿਰਮਲ ਪੁਰਖ ਪੁਰਵਾ ਧੋਤਾ ਤੈ ਨਿਰਮਲ ਕਹੁ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤਾ ਕੌਣ ਕੁਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਲਗਤ ਕਹੁ ਕੀ ਜੈ ਜੋ ਸਰੂਪੀ ਜੋ ਸੰਗ ਸਮਾਵਿਤ ਹੈ ਕਿਸੇ ਭੂਕਾਂ ਤਰਤਾ ਕਰਨ ਕਰਾਵਨ ਕਰਨ ਆਰਿਸ ਨਾਨਕ ਕਰਥੇ ਕਹਿਣਾ ਸਮਾਰ ਜੋ ਆਪਣੀ ਸੋਭਾ ਆਪਣ ਸੰਗ ਬਣਾਏ ਤਾ ਕੌਣ ਮਾਰ ਮਤ ਮਿੱਤਰ ਸੁਧਵਾਏ ਜੈ ਸਰਬ ਕਲਾਪੇ ਪ੍ਰਵੀਨ ਤਾ ਬੇਦ ਦੇਵ ਕਾਂ ਕੋਚੀਨ ਜਬ ਆਪਣੇ ਆਪ ਅਵਤਾਰੇ ਤੋ ਸਗਨੇ ਅਪਸਗਨ ਕਾਂ ਵਿਚਾਰ ਜੇ ਆਪਣੇ ਉੱਚੇ ਆਪਣੇ ਆਪਣੇ ਰਾਤ ਹੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮ ਸਮੇ ਸਮਾਦ ਬਿਸਮਨ ਆਪ ਤਾ ਉਹ ਸਗਨ ਅਪਸਗਨ ਕਾਂ ਵਿਚਾਰ ਜੇ ਆਪਣੇ ਉੱਚੇ ਆਪਣੇ ਆਪਣੇ ਰਾਤ ਹੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮ ਬਿਸਮ ਰਾਇ ਸਮਾਦ ਨਾਨਕ ਆਪਣੀ ਗਾ ਜਾਨੋਵਾਦ ਜੈ ਛਲ ਸੇਤ ਭੇ ਸਮਾਏ ਮੈਂ ਕਿਸੇ ਵਿਆਪ ਤੁਮਾਏ ਆਪਸ ਕੋ ਆਪ ਤੈ ਗੁਣ ਕਾ ਨਾ ਹੀ ਪਰਵਾਇਆ ਜਾਏ ਕਹਿ ਕੀ ਭਗਵੰਤਾ ਤੈ ਕੌਣ ਚਿੰਤ ਲਾਭੇ ਚਿੰਤ
ਜੇ ਆਪਣੇ ਆਪ ਆਪ ਤਿਆਰ ਤੈ ਕੌਣ ਕਥੇ ਕੁਣ ਸੁਣੇ ਹਾਰਾ ਪਉ ਬਿਆਨ ਤੂੰ ਤੇ ਉੱਚਾ ਨਾਨਕਾ ਪਸੁਆ ਪੇ ਪਉਚ ਜਾ ਪ੍ਰਚੋ ਪ੍ਰਵੰਚੇ ਕਾਰ ਤੈ ਗੁਣ ਮੈਂ ਕਿਨੂੰ ਵਿਸਤਾਰ ਪਾਪੁਨ ਤੈ ਭਈ ਕਾਉ ਕੋ ਨਰ ਕੋ ਸੁਰ ਪੁੰਚਾਉ ਤੇ ਆਲ ਜਲ ਮੈਂ ਜੰਜਾਲ ਹੁਮੈ ਮੋ ਭਰਮ ਪੈ ਪਾਰ ਦੁਖ ਸੁਖ ਮਾਣ ਪਵਾਣ ਕਰ ਕਰਕੇ ਓਕੇ ਆਣੇ ਆਪਣ ਕੀ ਲਿਆ ਕਰ ਦੇ ਕੇ ਖੇਲ ਸੰਕੋਚੈ ਤਉ ਨਾਨਕੇ ਕਹਿ ਜੈ ਉਹ ਭਗਤ ਆਪ ਜੈ ਪਸਰੇ ਪਾ ਸਾਰ ਸੁਨ ਪ੍ਰਤਾਪ ਦੋ ਪਾਉ ਕਿਆ ਪਤਨ ਉਨ ਕੀ ਸੋ ਬਾਣੂ ਬਣੀ ਆਪੇ ਕੋ ਤਰਗਣ ਚੋ ਜਾਪੇ ਰਸ ਭੁਗ ਨਿਰਜੋਗ ਜਿਸ ਭਾਵ ਤੇ ਆਪ ਨਾਮ ਲਾਵੇ ਤਿਸ ਭਾਵ ਸੀ ਫੇਰ ਖਲਾਵ ਬੇਸ਼ਮਾਰ ਤਾਰਨ ਤੇ ਤੋਲੇ ਜਿਉਂ ਬੁਲਾਓ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਦ ਕੇ ਠਾਕੁਰਾਂ ਆਪੇ ਵਰਤਨ ਹਾਰ ਨਾਨਕੇ ਕੋ ਵਸਰਿਆ ਦੂਜਾ ਕਹਿ ਦਿਸ਼ਟਾ ਰਸ ਆਉ ਕਥੇ ਆ ਸੁਣੇ ਹਾਰੇ ਆਪੇ ਕਾ ਵਿਸਤਾਰ ਜਾਤੀ ਸਭਾਵ ਤੇ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਿਆ ਸਮਾਏ ਤੁਮ ਤੇ ਭਿੰਨੇ ਕਿਛੁ ਹੋਇਆ ਆਪਣ ਸੁਖਸਾ ਜਗਤ ਫੁਰਾਏ ਜਾਕੂਬ ਰਾਵ ਜੀ ਆਪ ਜਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਵੇ ਤਾ ਨਾਨਕ ਸਭ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਆਦੀਨ ਦਿਆਲਾ ਨਾਥ ਕੋ ਨਾ ਜਿਸ ਰਾਖੇ ਦਿਸ ਕੋਈ ਨਾ ਮਾਰੇ ਸੋ ਮੋਹ ਸੁਮਣ ਵਿਸਾਰੇ ਤੀਸ ਤੇ ਜਾਵਰ ਕਾਂ ਕੋਈ ਜਾਏ ਸਭ ਸ੍ਰੀ ਅਗਨ ਰੰਜਨ ਰਾਜ ਜੀ ਕੀ ਯੁਗ ਜਾ ਕੇ ਸਵਾਦ ਨਰਵਾਰ ਜਾਣੋ ਸਾ ਗੁਣੀ ਦਾਨ ਬੇਅੰਤ ਵਾਰ ਨਾਨਕ ਦਾਸ ਵਲਿਆਰ ਪੂਰਨ ਪੂਰ ਦਿਆ ਸਭ ਉਪਰੋ ਕਿਰਪਾ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰੋ ਪਿਆ ਪ੍ਰਤਪਾਲੇ ਜੀਨ ਬੋ ਭਾਂਤ ਜੋ ਜੋ ਰਜੋ ਸੁਤ ਸੇ ਤਿਆ ਜਿਸ ਭਾਵ ਤੇ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਓ ਕਰਨ ਹਰ ਨਾਨਕ ਕਿਸ ਗਿਆਨ ਜਨ ਲਾਗੈ ਰੱਖੇ ਨਾਏ ਤਿਸ ਕੀ ਆਸਨ ਬਿਰਥੀ ਜਾਏ ਤਿਸ ਕੀ ਆਸਨ ਬਿਰਥੀ ਮੰਤਰ ਵਿਸ਼ਵਾਸ ਕਮਾ ਕਰਨ ਹਰ ਨਾਨਕ ਗਿਆਨੇ ਜਨ ਲਾਗੈ ਰੱਖੇ ਨਾਏ ਤਿਸ ਕੀ ਆਸਨ ਬਿਰਥੀ ਜਾਏ ਸੇਵ ਕੋ ਸੇਵਾ ਬਣੇ ਕੰਬੂਜ ਪਰਮ ਪਦ ਪਾਏ ਸਤਿ ਉਪਰ ਨਹੀਂ ਵਿਚਾਰ ਜਾਂ ਕਿ ਮਨੁੱਖ ਸੰਕਾਰ ਬੰਧਨ ਤੋਰ ਭੈ ਨਿਰਵੈ ਰੰਦਨ ਪੂਜੇ ਗੁਰ ਕੇ ਪੈਰ ਲੋਕ ਸੁਖੇ ਪ੍ਰਲੋਕ ਸੋਏ ਲੈ ਨਾਨਕ ਹਰ ਪ੍ਰਭਾ ਫੇ ਮੇਲੇ ਸਾਧ ਸੰਗਲ ਕਰੁਣਾਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਗੁਰੂ ਵਿਚਾਰ ਦ੍ਰਿੜ ਉਦੇਕਾ ਕਰੋ ਉਦਾਰ ਅੰਮ੍ਰਿਤ ਵਚਨ ਹਟਕੇ ਗੁਣ ਗਾਓ ਪ੍ਰਾਣ ਤ੍ਰਿਣ ਕੈ ਸੁਆਦ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨਸਿਆਂ ਦੇ ਰਸ ਨੂੰ ਪਦੇ ਸਿਰ ਦੇ ਵਸਾਓ ਮਨ ਛੇ ਨਾਲ ਖੁਲਵਾਓ ਹਲ ਪਲ ਦੁਰ ਸੁਆ ਰਾਮ ਨਾਮ ਧਰੁੜਦਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇਤਾ ਸਾਜ ਪ੍ਰਖਿਆ ਮੰਤਰ ਨਾਮ ਸਫੋਲੇ ਬੁਲਾਏ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਨ ਵੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਣਾ ਹੋ ਜਾਏ ਤਿਸ ਤੇ ਦੂਰ ਕਾਂ ਕੋਈ ਜਾਗਰ ਰੱਖਣ ਅਰਥੇ ਆਜ ਨਿਰਭਉ ਜਪੈ ਸਗਲ ਪਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਰਾਖੇ ਸਨਾਏ ਦੋਗ ਨਾਮ ਜਪ ਮਨ ਹੋ ਸੋਗ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਆਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤਪੁਰੀ ਅਮਰ ਜਾ ਕੇ ਦ੍ਰਿਸ਼ ਦਰਸ਼ਨ ਵੇਖ ਦੁਰਾ ਸ੍ਰੇਸ਼ਟ

ਬਾਣ ਤਿੰਨ ਪਰਬਤ ਹੈ ਪਾਰਮ ਜੈ ਸਿਆ ਕਹਿ ਤੈ ਸਕਰਮ ਪਾਉਣ ਪਾਣੀ ਬੈ ਸੰਤਰ ਮਾਇਆ ਚਾਰ ਕੁੰਡ ਦਾ ਸਮਾਜ ਤਿਸ ਤੇ ਭਿੰਨ ਨਹੀਂ ਕੋਠਾ ਗੁਰੂ ਸਾਹਿਬ ਸੋਭਾ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰਨ ਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੁਝ ਬੋਲੇ ਆਪ ਡੋਲ ਨਾ ਕਮੂ ਡੋਲੈ ਸਰੋ ਕਲਾ ਕਰਕੇ ਲੈ ਖੇਲ ਮੋਲ ਨਾ ਪਈ ਗੁਣੇ ਮੋਲ ਸਰੂ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਵਤ ਬਹੁਤ ਗੁਰ ਪ੍ਰਸਾਦ ਪ੍ਰਮੁੱਖ ਦਾ ਨਾਸ ਨਾਨਕ ਤਿੰਨ ਮੈਂ ਸਾਹ ਸਮਝਣਾ ਕਾ ਭੇਖਣ ਸਭ ਰਾਮ ਸਮਝਣਾ ਕਿ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਜ ਕੇ ਰਾਇ ਸਤ ਵਚਨ ਸਾਧੁ ਸਭ ਕਹਿ ਜੋ ਜੋ ਏ ਸੋਏ ਸੁਖ ਮਾਨੇ ਕਰਨ ਖਰਾਉਣ ਹਰ ਪਉ ਜਾਣ ਅੰਤਰ ਵਸੇ ਵਾਰ ਵੀ ਹੋਏ ਨਾਨਕ ਦਰਸ਼ਨ ਦੇ ਸਮ ਹੋਈ ਆਪ ਸਤ ਕਿਆ ਸਭ ਸਤ ਇਸ ਬਲ ਤੇ ਸਗਲੇ ਸਭਾਤ ਇਸ ਭਾਵ ਤਾਂ ਕਰੇ ਵਿਸਤਾਰ ਤਿਸ ਭਾਵ ਤਾਏ ਖੰਕਾਰ ਅਨੰਕ ਲਾਲ ਕਿ ਨਾ ਜਾਏ ਜਿਸ ਭਾਵ ਤਿਸ ਲਈ ਮਿਲਾਏ ਕੌਣ ਕੌਣ ਕਹੀਏ ਦੂਰ ਆ ਪਿਆ ਪਾ ਪ੍ਰਭੂਰ ਅੰਤਰ ਕਾ ਜਿਸ ਆਪ ਜਨਾਏ ਨਾਨਕ ਤਿਸ ਨੇ ਆਪ ਜਾਏ ਸਰਬ ਭੂਤਿਆ ਵਰਤਾਰਾ ਸਭ ਨੈਣ ਭੇਖ ਨਾਲ ਸਗਲ ਸਮਗਰੀ ਜਾਂ ਕਾ ਤਨ ਆਪ ਪੰਜਾ ਸਾਹਿਬ ਸੁਣ ਆਮ ਜਾਣੀ ਖੇਲ ਬਣਾ ਅੱਗੇਕਾਰੀ ਕਿੰਨੀ ਮਾਇਆ ਸਭ ਕੇ ਮਾਤਾ ਲਿਪ ਤੋ ਰਹੇ ਜੋ ਕੁਛ ਕਹਿਣਾ ਸੁਆ ਪੇਗਾ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਹੁਸ਼ ਨਾ ਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰ ਤੂੰ ਤਾਂ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਪੋਤ ਪੋਤਿਆ ਆਪਣ ਸੰਗਰਾਜ ਤਾਂ ਕਿ ਆਪ ਸਾਹਿਤ ਹਰੀ ਸਾਹ ਸਾਚ ਓਤ ਪੋਤੇ ਆਪਣ ਸੰਗਰਾਜ ਤਾਂ ਕਿ ਕਦਮ ਕਹੀ ਨਾ ਜਾਏ ਦੂਸਰੋ ਹੋਏ ਤਾਂ ਸੋਝੀ ਪਾਏ ਤੇ ਇਸ ਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਜਾਣ ਜੋ ਜਾਣੇ ਦਿਸਦਾ ਸੁਖ ਹੋਇਆ ਮਿਲਾਏ ਲੈ ਪ੍ਰਸੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦੇ ਭਗਵਾਨ ਧੰਨ ਧੰਨ ਧੰਨ ਜਨਿਆ ਜਿਸ ਪ੍ਰਸਾਦ ਜੁਗ ਜੁਗਤ ਰਾਏ ਜਣੇ ਆਵਣ ਕਹੇ ਸੋ ਆਵ ਜਣ ਕੇ ਸੰਗਤ ਤੇ ਆਵੇ ਨਾ ਆਵ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਣ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਇਰਾਦਿਆ ਪੂਰਾ ਜਾਖਾ ਨਾਵ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਉਸਪਤੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਪੁਨੀ ਕਲਪੇ ਸਾਧ ਸਾਧ ਸਿਮਰੋ ਗੋਬਿੰਦ ਮਾਨ ਤ੍ਰਿਕੁਤ ਰਹਿ ਚੰਦ ਆਸ ਨਿੰਦਿਆ ਕੋ ਤਰੰਗੇ ਸੰਜਨਾ ਕੀ ਧੁਰਮਣ ਮੰਗੇ ਆਪ ਛੁੜ ਬੇਨਤੀ ਕਰੋ ਸਾਧ ਸੰਗ ਗਣ ਸਾਗਰ ਤਰੋ ਹਰਦਨ ਕੀ ਪਰਲੇ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀ ਓ ਗੁਣ ਕੁੰਦ ਮ੍ਰਿਤ ਰਸ ਵੀ ਓ ਚੇਚੇ ਤੋ ਨਾਰਾਇਣ ਕਈ ਗੁਰੂ ਜਾਂ ਕੇ ਰੰਗ ਨੇਕ ਗੋਪਾਲ ਤੋਂ ਉਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਉਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀ ਕਲਾ ਲੇ ਤਮ ਸੰਤ ਕੁਮਾਰ ਤੋਤ ਉਧਾਰੇ ਆਪ ਤਰੇ ਲੋਕਾਂ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾ ਗਾ ਰੰਗ ਜੈ ਜੈ ਸਵਤਨਾਤ ਵਾਜੇ ਸੁਨ ਸੁਨੰਦ ਕਰੇ ਪ੍ਰਭੂ ਗਾਜੇ ਪਲਟੇ ਗੋਪਾਲ ਮਾਤ ਕੇ ਮਾਤੇ ਨਾਨਕ ਗੁਰੇ ਤਿਨ ਕੇ ਸਾਥੇ ਸਨ ਜੋਗ ਸੁਨ ਸਰਣ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਪੈ ਪੈ ਸਵਰਣ ਅੰਮ੍ਰਿਤ ਨਾਮ ਸਾਧ ਸੰਗੜੇ ਸੋ ਪ੍ਰਸੰਨ ਭਾਈ ਗੁਰਦੇਵ ਪੂਰਨ ਹੋਏ ਸੇਵ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸਾਦ ਦਿਆਂ ਪ੍ਰਭ ਧਾਰੀ ਨਾਨਕ ਨੇ ਵੇਖੇ ਫਮਾਰੀ ਪ੍ਰਭ ਕੀ ਸਤਿਗੁਰੂ ਸੰਦੇਸ਼ ਸਾਵਧਾਨ ਕਿਆ ਕਰ ਚੀ ਸੁਖਮਣੀ ਸਾਹਿਬ ਗੁਰ ਗੁਰੂ ਨਾਮ ਜਿਸ ਮਨ ਵਸੇ ਦੋ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇਆ ਸਥਾਨ ਪੂਰਨ ਹੋਏ ਆਉਣ ਜਾਣ ਹਰ ਤਨ ਕਾਰ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਵ ਤੈ ਸਿਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸੇ ਸੁਤਮ ਸਨਾਨ ਚਾਰ ਪਦਾਰਥ ਕੌਣ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦਿਸ਼ਟੇਤਾ ਇਹ ਫਲ ਦਿਸ ਜਣ ਕੇ ਮੁਖ ਬਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਧਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਕਤ ਹੋਏ ਗੁਰੂ ਗੋਬਿੰਦ ਨਾਮ ਤੁਨ ਬਾਣੇ ਸਿਮਰ ਸ਼ਾਸਤਰ ਵੇਦ ਵਖਾਣੇ ਸਗਲ ਮਤਾਂਤ ਕੇ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੁੜ ਪਰਾ ਸਾਧ ਸੰਗ ਉਠੇ ਸੰਤ ਕਿਰਪਾ ਤੇ ਜਮਤੇ ਛੁਟਿਆ ਜਾ ਕੇ ਮਸਤ ਕ੍ਰਮ ਪਰਵਾਏ ਸਾਧ ਸੰਤ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲੈ ਪ੍ਰੀਤ ਜਨੇ ਆਵੇ ਅਰ ਪਹੁੰਚੇ ਜਨਮ ਮਰਨ ਤਾਂ ਕਾ ਦੁੱਖ ਨਿਵਾਰੇ ਦੁਰਲਭ ਦੇ ਤਤਕਾਲ ਉਸਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਇੱਕ ਨਾਮ ਮਨ ਮੈਂ ਸਮਾਣੇ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁੱਖ ਹਟਲ ਗੁਰੂ ਸੇਵੀ ਹੈ ਅਹਿੰਸਾ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਲ ਸਜਾਣੇ ਤਿਨੇ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨਿੱਕੀ ਖਟਾਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਲ ਸਜਾਣੇ ਤਿਨੇ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨਿੱਕੀ ਖਟਾਨੇ ਜੀ ਕੀ ਇਕਾਈ ਪੈਮਾਨੇ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਦਿਲ ਨੇ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੂਲ ਖੀਰਾ ਗੁਰ ਦੀਨੋ ਮਨ ਤਾਨੇ ਡਿਗਣ ਡੋਲੇ ਦਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੇ ਹੋਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੇ

ਪ੍ਰਗਟਿਓ ਜੋ ਸਹਿ ਸੁਖ ਸੁਭਾ ਬਾਜੇ ਅਣਹਤ ਬਾਨੀ ਕਹੋ ਨਾਨਕ ਨੇ ਚਲ ਘਰ ਬੰਦਿਓ ਗੁਰ ਕੀ ਓ ਬੰਧਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ください。

जट कट सिख पग धरै

Maro.

ਚੱਲਣਾ।

Sola.

ਪਾਏ ਜਲ ਤਉ ਕਿਰਪਾ ਕੀਜੈ ਕਰ ਗੈ ਨਿਹੁ ਦਾਸ ਆਪਣੇ ਕੋ ਨਾਨਕ ਆਪਣੋ ਕੀਜੈ।

नानक गरीब रखो हर मेरे।

ki ihtiyaç parası.

ਕਲ ਕਾਂਜਣ ਹੂੰ।

Vai, vai, vai, vai, vai.

Like,

गोविंद सो

Boom, boom, boom.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, guru, vai, guru, vai, guru, vai, guru, vai, guru, vai.

Mike.

Эх, эх, эх, эх.

Like,

ਕਿਹਾ ਘਾਲੇ ਘਾਲਣਾ ਦੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਚ ਲੈ ਸੋ ਅੱਗੇ ਮਾਰੀਏ